Assalamualaikum and Assalamualaikum. ਤੁਹਾਡਾ ਵਿਆਹ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇ ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਨੂੰ ਸਲਾਮ ਤੇ ਜੀ ਆਇਆਂ ਨੂੰ ਆਖਦਾ। ਕੀ ਹਾਲ ਚਾਲ ਹਨ? ਠੀਕ ਠਾਕ ਹੋ? ਜ਼ਿੰਦਗੀਆਂ ਕਿਵੇਂ ਗੁਜ਼ਰ ਰਹੀਆਂ ਹਨ?

ਵੈਸੇ ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ, ਅੱਲਾਹ ਪਾਕ ਦਾ ਕਰਮ ਹੈ ਅਤੇ ਸੱਤੇ ਖੈਰੀ ਨੇ। ਅੱਜ ਦਾ ਦਿਹਾੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਦਿਹਾੜਾ ਕਿਸ ਦੇ ਨਾਲ ਮਨਸੂਬ ਹੈ। ਮੁਸਲਮਾਨਾਂ ਦੀ ਤਾਰੀਖ ਬਹੁਤ ਪਿਆਰੀ ਤਾਰੀਖ, ਮੁਸਲਮਾਨ ਹਮੇਸ਼ਾ ਹੱਕ ਵਾਸਤੇ ਖੜ੍ਹੇ ਹੁੰਦੇ ਨੇ, ਹਮੇਸ਼ਾ ਆਪਣੇ ਵਤਨ ਨਾਲ ਮੁਹੱਬਤ ਕਰਦੇ ਨੇ ਅਤੇ ਪਾਕਿਸਤਾਨ ਉਹਨਾਂ ਮੁਸਲਮਾਨ ਮੁਲਕਾਂ ਦੇ ਵਿੱਚੋਂ ਇੱਕੋ ਮੁਲਕ ਹੈ ਜਿਹੜਾ ਆਪਣੀ ਸਕਾਫਤ, ਆਪਣੀ ਰਿਵਾਇਤ, ਆਪਣੀ ਬਹਾਦਰੀ, ਆਪਣੀ ਦਲੇਰੀ ਔਰ ਇਸਤਕਲਾਲ ਦੀ ਵਜ੍ਹਾ ਤੋਂ ਮਸ਼ਹੂਰ ਹੈ। ਅਲਹਮਦੁਲਿਲਾ ਪਾਕਿਸਤਾਨ ਇੱਕ ਆਟਮੀ ਤਾਕਤ ਵੀ ਹੈ। ਪਾਕਿਸਤਾਨ ਦੀਆਂ ਜਿਹੜੀਆਂ ਫੋਰਸਰ ਨੇ, ਪਾਕਿਸਤਾਨ ਦੀ ਜਿਹੜੀ ਫੌਜ ਜੀ, ਇਹਦਾ ਜਿਹੜਾ ਚਰਚਾ ਹੈ, ਵੈਲਿਊ ਹੈ, ਅਹਿਮੀਅਤ ਹੈ, ਪੂਰੀ ਦੁਨੀਆ 'ਤੇ ਮੰਨੀ ਜਾਂਦੀ ਹੈ। 6 ਸਤੰਬਰ ਦਾ ਦਿਹਾੜਾ, 1965 ਦੀ ਜੰਗ, ਸਾਡੇ ਬੱਚੇ ਬੱਚੇ ਨੂੰ ਪਤਾ ਕਿ ਪਾਕਿਸਤਾਨੀ ਫੌਜ ਨੇ ਕੀ ਕਰਕੇ ਵਿਖਾਇਆ। ਲਓ ਜੀ, ਦੁਸ਼ਮਣ ਦੀ ਫੌਜ ਤ੍ਰੈ ਪਾਸੋਂ ਟੁੱਟ ਪਈ ਔਰ ਤ੍ਰੈ ਪਾਸੋਂ ਹਮਲਾ ਕੀਤਾ। ਹਮਲਾ ਵੀ ਹਨੇਰੇ ਦੇ ਵਿੱਚ ਕੀਤਾ, ਡਰਦੇ ਹੋਇਆਂ ਕੀਤਾ, ਡਰ ਡਰ ਕੇ ਕੀਤਾ, ਇਸ ਵਾਸਤੇ ਕਿ ਉਹਨੂੰ ਇਹ ਡਰ ਹੈ ਕਿ ਜਿਹੜੇ ਮੁਸਲਮਾਨ ਹਨ ਜਾਂ ਪਾਕਿਸਤਾਨੀ ਹਨ, ਇਹ ਤਾਂ ਮੌਤ ਤੋਂ ਵੀ ਨਹੀਂ ਡਰਦੇ। ਉਹਨਾਂ ਨੇ ਜਦੋਂ ਹਮਲਾ ਕੀਤਾ ਤਾਂ ਪਾਕਿਸਤਾਨੀ ਫੌਜ ਨੇ, ਪਾਕਿਸਤਾਨੀ ਨੇਵੀ ਨੇ ਔਰ ਪਾਕਿਸਤਾਨੀ ਏਅਰਫੋਰਸ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਕਿ ਜਿਹੜੀ ਰਨ ਦੀ ਦੁਨੀਆ ਤੱਕ ਯਾਦ ਰਹੀ ਔਰ ਲੋਕ ਵਹਿੰਦੇ ਰਹੇ ਸਨ ਕਿ ਕੋਈ ਜਵਾਬ ਦੇਵਣ ਵਾਲੀ ਕੌਮ ਆਈ, ਕੋਈ ਜਵਾਬ ਦੇਵਣ ਵਾਲੀ ਫੌਜ ਆਈ। ਸਿਆਲਕੋਟ ਵਾਲੇ ਪਾਸੋਂ ਵੀ ਹਮਲਾ ਹੋਇਆ, ਲਾਹੌਰ ਵਾਲੇ ਪਾਸੋਂ ਵੀ ਹਮਲਾ ਹੋਇਆ, ਕਸ਼ਮੀਰ ਵਾਲੇ ਪਾਸੋਂ ਵੀ ਹਮਲਾ ਹੋਇਆ। ਤਰ੍ਹਾਂ ਤਰ੍ਹਾਂ ਦੀਆਂ ਜੰਗਾਂ ਲੜੀਆਂ ਗਈਆਂ, ਨੇਵੀ, ਆਰਮੀ ਅਤੇ ਏਅਰਫੋਰਸ। ਸਦਕੇ ਬਾਈ ਸਦਕੇ, ਸਲਾਮ ਹੈ ਬਈ ਐਮ ਮਾਲਮ ਨੂੰ, ਸਦਕੇ ਬੀ ਆਰ ਬੀ ਨਹਿਰ ਤੇ ਲੜਨ ਵਾਲਿਆਂ ਨੂੰ, ਸਲਾਮ ਉਹਨਾਂ ਦੀ ਅਜ਼ਮਤ ਨੂੰ। ਜਿਨ੍ਹਾਂ ਨੇ ਪਾਕਿਸਤਾਨ ਦੀ ਤਾਰੀਖ ਰਕਮ ਕਰ ਦਿੱਤੀ ਔਰ ਉਹ ਤਾਰੀਖ ਦੁਨੀਆ ਦੇ ਮੱਥੇ 'ਤੇ ਇਨ ਚਮਕੇਗੀ ਔਰ ਕਿਆਮਤ ਤੱਕ ਪਤਾ ਲੱਗੇਗਾ ਕਿ ਪਾਕਿਸਤਾਨੀ ਫੌਜ ਨੂੰ ਲੜਨ ਦਾ ਵਲਮ ਦਾ ਹੈ। ਪਾਕਿਸਤਾਨੀ ਫੌਜ ਦੇ ਵਿੱਚ ਜੁਰਅਤ ਹੈ, ਹੌਸਲਾ ਹੈ, ਦਲੇਰੀ ਹੈ, ਇਮਾਨੀ ਕੂਵਤ ਹੈ। ਉਹ ਕੰਮ ਕਰ ਵਿਖਾਇਆ ਪਾਕਿਸਤਾਨੀ ਏਅਰਫੋਰਸ ਨੇ, ਪਾਕਿਸਤਾਨੀ ਨੇਵੀ ਨੇ ਔਰ ਪਾਕਿਸਤਾਨੀ ਆਰਮੀ ਨੇ, ਜਿਹੜਾ ਦੁਸ਼ਮਣ ਨੇ ਸੋਚਿਆ ਹੀ ਨਹੀਂ ਸੀ। ਪਾਕ ਫੌਜ, ਪਾਕ ਨੇਵੀ ਔਰ ਪਾਕ ਏਅਰਫੋਰਸ ਦੀ ਅਜ਼ਮਤ ਨੂੰ ਸਲਾਮ, ਇਮਾਨੀ ਕੁਵਤ ਨੂੰ ਸਲਾਮ, ਦਲੇਰੀ ਨੂੰ ਸਲਾਮ, ਸ਼ੁਜਾਤ ਦੇ ਮਿੱਠੇ ਮਿੱਠੇ ਨਗਮੇ ਅੱਜ ਵੀ ਸਾਡੇ ਕੰਨਾਂ 'ਤੇ ਅੱਪੜਦੇ ਨੇ। ਪਾਕਿਸਤਾਨੀ ਕੌਮ ਅਤੇ ਪਾਕਿਸਤਾਨੀ ਫੌਜ ਇੱਕ ਹੋਈ ਔਰ ਦੁਸ਼ਮਣ ਦਾ ਇੰਝ ਮੁਕਾਬਲਾ ਕੀਤਾ ਭਾਈ, ਲੱਗਦਾ ਹੈ ਪਤਾ ਕਿ ਸਿਪਾਹੀਆਂ ਨੇ ਮੂੰਹ ਤੋੜ ਜਵਾਬ ਦਿੱਤਾ।

ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ ਔਰ ਇਹ ਪੁੱਤਰ ਜਿਹੜੇ ਨੇ ਹਮੇਸ਼ਾ ਪਾਕਿਸਤਾਨ ਦੀ ਹਿਫਾਜ਼ਤ ਲਈ ਆਪਣੇ ਵਤਨ ਦੀ ਹਿਫਾਜ਼ਤ ਲਈ ਹਮੇਸ਼ਾ ਤਿਆਰ ਨੇ ਔਰ ਇਹ ਕਦੀ ਵੀ ਆਪਣੀ ਜਾਨ ਦੇਵਣ ਤੋਂ ਪਿੱਛੇ ਨਹੀਂ ਹਟਦੇ ਦਰੇਗ ਨਹੀਂ ਕਰਦੇ ਬਲਕਿ ਤਿਆਰ ਹੁੰਦੇ ਨੇ ਸੀਨਾ ਤਾਣ ਕੇ ਦੁਸ਼ਮਣ ਦੀ ਅੱਖ 'ਚ ਅੱਖ ਪਾ ਕੇ ਅਤੇ ਇਹ ਸਾਹਮਣੇ ਆਉਂਦੇ ਨੇ ਔਰ ਦੱਸਦੇ ਨੇ ਕਿ ਅਸੀਂ ਪਾਕਿਸਤਾਨੀ ਹਾਂ ਸਾਡੇ ਸੀਨੇ ਦੇ ਵਿੱਚ ਇਮਾਨੀ ਕੁਵਤ ਹੈ ਔਰ ਸਾਡੀਆਂ ਮਾਵਾਂ ਨੇ ਸਾਨੂੰ ਵਤਨ ਦੀ ਮੁਹੱਬਤ ਆਪਣੇ ਦੁੱਧ 'ਚ ਪਿਆਈਏ ਔਰ ਇਹ ਸਿਪਾਹੀ ਜਿਹੜੇ ਨੇ ਇਹ ਪਾਕਿਸਤਾਨੀ ਫੌਜੀ ਜਿਹੜੇ ਨੇ ਇਹ ਦੁਸ਼ਮਣ ਦੀਆਂ ਨੀਂਦਾਂ ਉਡਾ ਕੇ ਸਕੂਨ ਨਾਲ ਸੌਂਦੇ ਨੇ।

ਹੋਰ ਸੁਣਾ ਮਾਰਕਾ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਖੁਸ਼ ਬਾਸ਼ ਹੋ? ਵੈਸੇ ਨਾ ਲੱਗਦਾ ਐਵੇਂ ਕਿ ਪਾਕਿਸਤਾਨ ਅਤੇ ਪੰਜਾਬ ਦੇ ਵਿੱਚ ਖੂਬਸੂਰਤੀ ਆ ਗਈ ਇਸ ਵਜ੍ਹਾ ਤੋਂ ਕਿ ਜਿਹੜੀਆਂ ਬਾਰਿਸ਼ਾਂ ਹੋਈਆਂ ਨਾ, ਇਹਨਾਂ ਬਾਰਿਸ਼ਾਂ ਨੇ ਇੱਕ ਵਾਰੀ ਤਾਂ ਸਬਜ਼ੇ ਨੂੰ ਵੀ ਐਂ ਸੋਹਣਾ ਅਤੇ ਖੂਬਸੂਰਤ ਕਰ ਦਿੱਤਾ। ਦਰੱਖਤਾਂ ਦੇ ਪੱਤੇ ਬੜੇ ਖੂਬਸੂਰਤ ਲੱਗਦੇ ਨੇ, ਬੰਦੇ ਦਾ ਦਿਲ ਕਰਦਾ ਕਿ ਘਰੋਂ ਬਾਹਰ ਨਿਕਲੇ ਔਰ ਅੱਲਾ ਪਾਕ ਦੀ ਜਿਹੜੀ ਕਾਇਨਾਤ ਹੈ ਖੂਬਸੂਰਤ, ਇਸ ਕਾਇਨਾਤ ਨੂੰ ਵੇਖ ਕੇ ਔਰ ਫਿਰ ਉਹਦੇ ਵਿੱਚ ਜਿਹੜੀ ਖੂਬਸੂਰਤੀ ਫੈਲੀ ਹੈ ਉਸ ਖੂਬਸੂਰਤੀ ਨੂੰ ਵੇਖ ਕੇ ਔਰ ਖੂਬਸੂਰਤੀ ਔਰ ਨੇਚਰ ਦੇ ਬਿਲਕੁਲ ਕਰੀਬ ਜਾ ਕੇ ਪੁਰਸਕੂਨ ਜੀ ਜ਼ਿੰਦਗੀ ਗੁਜ਼ਾਰੇ। ਔਰ ਯਕੀਨ ਕਰੋ ਕਿ ਇਹ ਬੜਾ ਮਜ਼ਾ ਆਉਂਦਾ ਕਿ ਜਦੋਂ ਅਸੀਂ ਕੁਦਰਤੀ ਚੀਜ਼ਾਂ ਨੂੰ ਵੇਖਦੇ ਹਾਂ, ਫਿਰ ਖੁਦਾ ਤਾਲਾ ਦੀ ਜਿਹੜੀ ਤਖਲੀਕ ਹੈ ਉਹਨੂੰ ਵੇਖਣਾ, ਫਿਰ ਉਸ 'ਤੇ ਗੌਰ ਕਰਨਾ, ਅਤੇ ਬੜਾ ਬੜਾ ਸਕੂਨ ਜਮਦਾ, ਬੜਾ ਚਸ ਆਉਂਦੀ, ਬਲਕਿ ਫਿਕਰ ਵੀ ਆਉਂਦੀ ਹੈ ਕਿ ਅੱਲਾ ਪਾਕ ਨੇ ਵੇਖੋ ਕਿੱਡਾ ਵੱਡਾ ਮਾਲਿਕ ਔਰ ਖਾਲਿਕ ਹੈ ਕਿ ਉਹਨੇ ਕਿੱਡਾ ਖੂਬਸੂਰਤ ਇਸ ਕਾਇਨਾਤ ਨੂੰ ਬਣਾਇਆ। ਅਸਲ ਇਹ ਗੱਲ ਮੇਰੇ ਜ਼ਹਿਨ 'ਚ ਇਸ ਤੋਂ ਆਉਂਦੀ, ਜਿਹੜੀਆਂ ਇੱਕ ਦੋ ਦਿਨ 'ਚ ਬਾਰਿਸ਼ਾਂ ਹੋਈਆਂ ਨੇ, ਇਹਨਾਂ ਬਾਰਿਸ਼ਾਂ ਨੇ ਨਾ ਸਾਡੇ ਆਸ ਪਾਸ ਦੇ ਮਾਹੌਲ ਨੂੰ ਬਹੁਤ ਖੂਬਸੂਰਤ ਕਰ ਦਿੱਤਾ। ਫਸਲਾਂ ਨੂੰ ਅਗਰ ਵੇਖੀਏ ਤਾਂ ਸਰ ਸਬਜ਼ ਉਹ ਖੂਬਸੂਰਤ ਲੱਗਦੀਆਂ ਨੇ, ਅਗਰ ਅਸੀਂ ਦਰੱਖਤਾਂ ਨੂੰ ਵੇਖਦੇ ਹਾਂ ਤਾਂ ਉਹਨਾਂ ਦੀ ਖੂਬਸੂਰਤੀ, ਉਹਨਾਂ ਦੇ ਸਬਜ਼ ਪੱਤੇ ਔਰ ਘਨੀ ਛਾਂ ਇੱਡੀ ਚਸਦਾਰ ਲੱਗਦੀ ਹੈ ਨਾ। ਅਤੇ ਫਿਰ ਜੇ ਅਸੀਂ ਵੇਖੀਏ ਤਾਂ ਅੱਜ ਕੱਲ੍ਹ ਜਿਹੜੇ ਗਰਾਊਂਡ ਹਨ ਜਾਂ ਖੇਤ ਹਨ ਜਾਂ ਖਾਲੀ ਜਗ੍ਹਾ ਪਈਆਂ ਨੇ, ਉੱਥੇ ਜਨਾਬ ਘਾਹ ਗੂ ਚੰਗਾ ਜੰਮਿਆ ਹੋਇਆ ਅਤੇ ਸਬਜ਼ਾ ਬਣਿਆ ਹੋਇਆ, ਉਹ ਵੀ ਬੜਾ ਚੰਗਾ ਲੱਗਦਾ। ਲੇਕਿਨ ਇਹਦੇ ਵਿੱਚ ਇੱਕ ਥੋੜ੍ਹੀ ਜਿਹੀ ਇਹਤਿਆਤ ਕਰਨੀ ਹੈ, ਉਹ ਇਹਤਿਆਤ ਇਹ ਕਰਨੀ ਹੈ ਕਿ ਇਸ ਮੌਸਮ ਦੇ ਵਿੱਚ ਕੀੜੇ ਮਕੌੜੇ ਜਿਹੜੇ ਨਾ, ਹਰ ਤਰ੍ਹਾਂ ਦੇ ਕੀੜੇ ਮਕੌੜੇ, ਸਭ ਤੋਂ ਲੱਗ ਕੇ ਛੋਟੇ ਤੱਕ ਸਾਰੇ ਕੀੜੇ ਮਕੌੜਿਆਂ ਦੀ ਗੱਲ ਪਿਆ ਕਰਦਾ, ਬਈ ਇਹ ਜਿਹੜੇ ਨਾ ਇਹ ਨਿਕਲੇ ਹੋਏ ਹੁੰਦੇ ਨੇ, ਇਹਦੇ ਵਿੱਚ ਇਹਤਿਆਤ ਕਰਨੀ ਹੈ ਕਿ ਆਪਣੇ ਆਪ ਦਾ ਖਿਆਲ ਰੱਖਣਾ ਹੈ ਔਰ ਆਪਣੀ ਹਿਫਾਜ਼ਤ ਕਰਨੀ ਹੈ, ਆਪਣੇ ਲਿਬਾਸ ਨੂੰ ਵੇਖਣਾ ਹੈ। ਆ ਜੁੱਤੀ ਪੈਂਦੇ ਪਏ ਹੋ ਤਾਂ ਜੁੱਤੀ ਵੇਖ ਲੈਣੀ ਕਿ ਉਹ ਸਾਫ਼ ਹੈ, ਉਹਦੇ ਵਿੱਚ ਕੋਈ ਕੀੜਾ ਮਕੌੜਾ ਤਾਂ ਨਹੀਂ ਬੈਠਾ। ਕੱਪੜੇ ਤੁਸੀਂ ਪਾਏ ਅਤੇ ਕੱਪੜਿਆਂ ਨੂੰ ਵੇਖ ਲੈਣਾ ਕਿ ਇਹਦੇ ਵਿੱਚ ਕੋਈ ਕੀੜਾ ਮਕੌੜਾ ਤਾਂ ਨਹੀਂ ਲਟਕਿਆ ਛਟਕਿਆ ਜਾਂ ਵਿੱਚ ਬੈਠਾ। ਇਸੇ ਤਰ੍ਹਾਂ ਅਗਰ ਬਰਤਨ ਇਸਤੇਮਾਲ ਕਰ ਰਹੇ ਹੋ ਤਾਂ ਬਰਤਨਾਂ ਨੂੰ ਵੇਖਣਾ, ਖਾਸ ਕਰਕੇ ਜਿਹੜੇ ਮਸਾਲੇ ਵਸਾਲੇ ਕਿਚਨ ਦੇ ਵਿੱਚ ਤੁਸੀਂ ਰੱਖੇ ਨੇ ਉਹਨਾਂ ਨੂੰ ਮਸਾਲਿਆਂ ਨੂੰ ਦੇਖਣਾ, ਉਹਨਾਂ ਦੇ ਵਿੱਚ ਕੀੜੀ ਕੂੜੀ ਤਾਂ ਨਹੀਂ ਲੱਗੀ, ਆਟੇ ਦੇ ਵਿੱਚ ਕੀੜੀ ਕੂੜੀ ਤਾਂ ਨਹੀਂ ਲੱਗ ਗਈ, ਘਰ ਦੇ ਵਿੱਚ ਸੂਜੀ ਪਈ ਹੈ, ਮੈਦਾ ਪਿਆ ਹੈ, ਬੇਸਣ ਪਿਆ, ਉਹਦੇ ਵਿੱਚ ਤਾਂ ਨਹੀਂ ਗੜਬੜ ਹੋ ਗਈ, ਇਹਨਾਂ ਚੀਜ਼ਾਂ ਨੂੰ ਵੇਖਣਾ। ਅਚਾਰ ਪਾਇਓ ਆ ਤਾਂ ਵੇਖਣਾ ਉਹਨੂੰ ਉਲੀਆਂ ਛੁਲੀਆਂ ਤਾਂ ਨਹੀਂ ਲੱਗ ਗਈਆਂ, ਅਗਰ ਗੰਦਮ ਰੱਖੀਏ ਤਾਂ ਉਹਨੂੰ ਵੇਖਣਾ ਕਿ ਇਸ ਬਰਸਾਤੀ ਮੌਸਮ ਦੇ ਵਿੱਚ ਗੰਦਮ ਜਿਹੜੀ ਹੈ ਉਹਨੂੰ ਵੀ ਕੀੜੀ ਕੂੜੀ ਲੱਗ ਜਾਂਦੀ। ਇਹਨਾਂ ਚੀਜ਼ਾਂ ਦੀ ਇਹਤਿਆਤ ਜ਼ਰੂਰ ਕਰਨੀ ਹੈ।

ਨਾਲ ਨਾਲ ਇਸ ਬਰਸਾਤੀ ਮੌਸਮ ਦੇ ਵਿੱਚ ਇਤਿਹਾਤੀ ਤਦਾਬੀਰ ਜਿਹੜੀਆਂ ਨੇ ਉਹ ਜ਼ਰੂਰ ਕਰਨੀਆਂ ਨੇ। ਤੁਹਾਨੂੰ ਮੈਂ ਕਈ ਵਾਰੀ ਦੱਸਿਆ ਇਹ ਸਿਰਫ ਯਾਦ ਦਿਹਾਨੀ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ ਕਿ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਉਹਨਾਂ ਨੂੰ ਸਾਫ਼ ਰੱਖਣਾ ਹੈ, ਔਰ ਇਸ ਤੋਂ ਇਲਾਵਾ ਬਰਸਾਤੀ ਮੌਸਮ ਦੇ ਵਿੱਚ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦੇਣਾ। ਅਗਰ ਕਿਤੇ ਬਾਮਰੇ ਮਜਬੂਰੀ ਨਿਕਲਣਾ ਵੀ ਹੈ ਤਾਂ ਫਿਰ ਕੋਸ਼ਿਸ਼ ਕਰਨੀ ਹੈ ਬਿਜਲੀ ਦੇ ਖੰਭੇ ਔਰ ਜਿਹੜੀਆਂ ਨੰਗੀਆਂ ਤਾਰਾਂ ਪਈਆਂ ਨੇ ਜਾਂ ਬਿਜਲੀ ਦੀਆਂ ਤਾਰਾਂ ਪਈਆਂ ਨੇ ਉਹਨਾਂ ਦੇ ਕਰੀਬੂ ਨਹੀਂ ਲੰਘਣਾ, ਕਿਧਰੇ ਪਾਣੀ ਖੜ੍ਹਾ ਖੰਭਿਆਂ ਦੇ ਆਸ ਪਾਸ ਅਤੇ ਉਹਦੇ ਵਿੱਚੋਂ ਨਹੀਂ ਗੁਜ਼ਰਨਾ। ਇਹ ਇਤਿਹਾਤੀ ਤਦਾਬੀਰ ਨੇ, ਇਹ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੋਣਾ, ਇਹ ਤੁਸੀਂ ਕਰਦੇ ਵੀ ਉਸੋ, ਲੇਕਿਨ ਮੇਰਾ ਮਕਸਦ ਸਿਰਫ ਹੈ ਕਿ ਤੁਹਾਨੂੰ ਮੈਂ ਯਾਦ ਕਰਾਵਾਂ, ਯਾਦ ਦਿਹਾਨੀ ਚੰਗੀ ਚੀਜ਼ ਹੁੰਦੀ। ਲਓ ਜੀ, ਜਿਹਨਾਂ ਲੋਕਾਂ ਨੇ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਸ਼ਾਮਿਲ ਹੋ ਸਕਦੇ ਨੇ। ਸ਼ਾਮਿਲ ਹੋਣ ਦੇ ਤਰੇ ਤਰੀਕੇ ਨੇ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਰਨੀ ਹੈ ਕਾਲ, ਔਰ ਕਾਲ ਕਰਨ ਵਾਸਤੇ ਮੇਰਾ ਨੰਬਰ ਹੈ 0422-1000101, 0422-1000101। ਇਸ ਤੋਂ ਇਲਾਵਾ ਜੇ ਤੁਹਾਡਾ ਦਿਲ ਕਰੇ ਤਾਂ ਫਿਰ ਤੁਸੀਂ ਕਾਲ ਕਰੋਗੇ ਮੈਨੂੰ, ਭਲਾ ਕਿਸ 'ਤੇ, ਇਸੇ 'ਤੇ, ਹੋਰ ਕਿਸੇ 'ਤੇ ਨਹੀਂ। ਅਲਬਤਾ ਤੁਸੀਂ ਮੈਨੂੰ ਮੈਸੇਜ ਕਰ ਸਕੋਗੇ, ਔਰ ਮੈਸੇਜ ਕਰਨ ਦਾ ਤਰੀਕਾ ਕਿ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ, ਸਭ ਤੋਂ ਪਹਿਲਾਂ ਟਾਈਪ ਕਰਨਾ 101L, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦੇਣੀ, ਆਪਣਾ ਸੋਹਣਾ ਨਾਂ ਲਿਖਣਾ, ਚੰਗਾ ਮੈਸੇਜ ਲਿਖਣਾ, ਔਰ ਸੈਂਡ ਕਰ ਦੇਣਾ 4477-4471। ਔਰ ਅਗਰ ਫੇਸਬੁੱਕ ਦੇ 'ਤੇ ਆਉਣਾ ਤਾਂ ਫੇਸਬੁੱਕ ਦੇ ਪੇਜ 'ਤੇ ਆ ਕੇ ਉੱਤੇ ਸਰਚ ਕਰ ਲਓ FM 101 ਲਾਹੌਰ, ਜਿੱਦਾਂ FM 101 ਲਾਹੌਰ ਹੋ ਜਾਏਗਾ। ਔਰ ਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ, ਔਰ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ, ਉੱਥੇ ਤੁਸੀਂ ਕਮੈਂਟ ਕਰਨੇ ਨੇ, ਔਰ ਹਾਂ ਇੱਕ ਮੈਸੇਜ ਵੀ ਕਰੋਗੇ, ਔਰ ਮੈਸੇਜ ਕਰਨਾ ਹੈ 4477-4471 'ਤੇ। ਆਪਣੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ, ਸਭ ਤੋਂ ਪਹਿਲਾਂ ਟਾਈਪ ਕਰਨਾ 101, 101, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦੇਣੀ, ਆਪਣਾ ਸੋਹਣਾ ਨਾਂ ਲਿਖਣਾ, ਚੰਗਾ ਮੈਸੇਜ ਲਿਖਣਾ, ਔਰ ਉਹ ਨੰਬਰ ਸੈਂਡ ਕਰਨਾ, ਉਹ ਮੈਸੇਜ ਸੈਂਡ ਕਰਨਾ 4477-4471।

ਹਾਏ ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਸਦਕੇ ਕਰਾਂ। ਇਹ ਖਾਨ ਬਾਬਾ ਜੀ ਇਸ ਟਾਈਮ ਕੁਹਾੜ ਦੇ ਵਿੱਚ ਬੈਠੇ ਨੇ, ਕਹਿੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਨਸ਼ਰੀਆਤ ਨਹੀਂ ਆ ਰਹੀ, ਲੇਕਿਨ ਮੈਨੂੰ ਸਕੂਨ ਨਾ ਪੈਂਦਾ ਵੀ ਜਦੋਂ ਤੱਕ ਤੁਹਾਡੇ ਨਾਲ ਗੱਲ ਨਾ ਹੋਵੇ, ਤੁਹਾਡੇ ਨਾਲ ਰਾਬਤਾ ਨਾ ਹੋਵੇ, ਮੈਨੂੰ ਚਸ ਨਾ ਪੀ ਆਉਂਦੀ। ਅਤੇ ਮੈਂ ਜਨਾਬ ਬੈਠਾ ਅਮਰੂਦਾਂ ਦੇ ਬਾਗ ਦੇ ਵਿੱਚ, ਅਤੇ ਖੂਬਸੂਰਤ ਮੰਜ਼ਰ ਹੈ ਔਰ ਖੂਬਸੂਰਤ ਮੌਸਮ ਹੈ। ਰਾਤ ਨੂੰ ਕੰਬਲ ਲੈ ਕੇ ਅਸੀਂ ਇੱਥੇ ਸੁਣਨੇ ਹਾਂ, ਅਤੇ ਕਹਿੰਦੇ ਹਨ ਤੁਸੀਂ ਵੀ ਆ ਜਾਓ, ਆਓ ਤੁਹਾਨੂੰ ਕੁਹਾੜ ਦੀ ਸੈਰ ਕਰਾਵੀਏ। ਬਹੁਤ ਸ਼ੁਕਰੀਆ ਖਾਨ ਬਾਬਾ, ਯਕੀਨਨ ਤੁਹਾਡੀਆਂ ਮੁਹੱਬਤਾਂ ਨੇ ਕਿ ਤੁਸੀਂ ਪ੍ਰੋਗਰਾਮ ਨਹੀਂ ਸੁਣ ਰਹੇ ਹੋ, ਤੁਸੀਂ ਆਪਣੇ ਵਤਨ ਦੇ ਵਿੱਚ ਗਏ ਬੈਠੇ ਹੋ, ਉਸ ਵਤਨ ਦੇ ਵਿੱਚ ਵੀ ਜਾ ਕੇ ਬੰਦਾ ਨਾ ਚੀਜ਼ ਨੂੰ ਤੁਸੀਂ ਯਾਦ ਕਰ ਰਹੇ ਹੋ, ਯਕੀਨਨ ਤੁਹਾਡਾ ਅੱਛਾ ਪਾਣੇ। ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅੱਛਾ, ਇੱਕ ਗੱਲ ਦਾ ਮੈਨੂੰ ਪਤਾ ਨਹੀਂ ਲੱਗਦਾ ਕਿ ਬੰਦੇ ਮੇਰੇ ਨਾਲ ਮੁਹੱਬਤ ਕਰਦੇ ਨੇ ਜਾਂ ਮੇਰੀ ਬੇਇੱਜ਼ਤੀ ਕਰਦੇ ਨੇ। ਰੁਬੀਨਾ ਜੱਟੀ ਸਾਹਿਬ ਵੇਖੋ ਨਾ ਮੈਨੂੰ ਕੀ ਆਖਦੇ ਪਏ ਨੇ, ਆਖਦੇ ਨੇ ਤੁਸੀਂ ਆਪਣਾ ਕਿਚਨ ਸਾਫ਼ ਕਰਕੇ ਆਇਓ, ਕੀੜੇ ਕੱਢ ਕੇ ਆਇਓ। ਓਏ ਮੇਰੇ ਅੱਲਾ, ਓਏ ਮੇਰੇ ਅੱਲਾ, ਕਿਚਨ ਮੈਂ ਤਾਂ ਨਹੀਂ ਸਾਫ਼ ਕਰਨਾ, ਕਿਚਨ ਸਾਫ਼ ਕਰਨ ਵਾਲਿਆਂ ਨੇ ਕਰਨਾ ਹੈ, ਉਹਨਾਂ ਨੇ ਵੇਖਣਾ ਹੈ ਕਿ ਗਰਮ ਮਸਾਲੇ ਦੇ ਵਿੱਚ ਕੋਈ ਕੀੜੇ ਛੀੜੇ ਤਾਂ ਨਹੀਂ ਪੈ ਗਏ। ਅਸੀਂ ਖੁਸ਼ਕ ਧਨੀਆ ਰੱਖਿਆ, ਇਹਦੇ ਵਿੱਚ ਕੋਈ ਗੜਬੜ ਤਾਂ ਨਹੀਂ ਹੋ ਗਈ, ਹਲਦੀ ਪਈ ਸੀ ਇਹਦੇ ਵਿੱਚ ਤਾਂ ਕੋਈ ਗੜਬੜ ਨਹੀਂ ਹੋ ਗਈ। ਬੱਚਿਆਂ ਦੀ ਮੈਕਰੋਨੀ ਦਾ ਡੱਬਾ ਪਿਆ ਸੀ, ਇਹਨੂੰ ਚੈੱਕ ਕਰ ਲਵੀਏ। ਅੱਛਾ, ਇੱਕ ਕੰਮ ਹੋਰ ਕੀਤਾ ਕਰੋ, ਮੁੜ ਤੁਸੀਂ ਆਉਣਾ ਲਾ, ਇਹ ਤਾਂ ਚੰਗੀ ਭਲੀ ਮਾਈ ਹੈ ਗੁਲਾਮ ਲਈ ਜਿਹੜੀ ਹੈ, ਵੀ ਸਾਰੀਆਂ ਗੱਲਾਂ ਔਰਤਾਂ ਵਾਲੀ ਦੱਸਦੀ ਹੈ। ਬਰਤਨ ਜਦੋਂ ਰੱਖੋ ਨਾ, ਜਿਵੇਂ ਕਿ ਗਿਲਾਸ ਹੈ ਜਾਂ ਕੱਪ ਹੈ ਜਾਂ ਜੱਗ ਹੈ, ਤਾਂ ਇਹਨੂੰ ਉਲਟਾ ਰੱਖਿਆ ਕਰੋ, ਇਸ ਵਜ੍ਹਾ ਤੋਂ ਕਿਆ ਛਪਕਲੀ ਵਧੀ ਹੁੰਦੀ ਜੇ ਉੱਤੇ, ਅਤੇ ਇਹ ਜੇ ਮੋੜੋ ਕੋਈ ਗੜਬੜ ਕਰ ਜਾਵੇ, ਅੱਲਾ ਨਾ ਕਰੇ ਅਸੀਂ ਪ੍ਰੋਪਰ ਧੋ ਨਾ ਸਕੀਏ, ਅਸੀਂ ਸਮਝੀ ਜੀ ਸਾਫ਼ ਪਿਆ ਹੈ, ਧੋ ਕੇ ਬਰਤਨ ਰੱਖਿਆ ਤੁਹਾਨੂੰ ਇਸਤੇਮਾਲ ਕਰੀਏ, ਅਤੇ ਇਹਦਾ ਬੜੀ ਖਤਰਨਾਕ ਹੈ, ਪੂਰਾ ਜ਼ਹਿਰ ਹੀ ਨਹੀਂ ਇਹ ਛਪਕਲੀ। ਇਸ ਤੋਂ ਬਚੋ ਭਾਈ ਬਚੋ, ਅਤੇ ਭਾਂਡੇ ਹਮੇਸ਼ਾ, ਬਰਤਨ ਹਮੇਸ਼ਾ ਉਲਟੇ ਰੱਖਿਆ ਕਰੋ। ਅਤੇ ਰਹੀ ਗੱਲ ਕਿਚਨ ਦੀ, ਵੀ ਤੁਸੀਂ ਸਾਫ਼ ਕਰਕੇ ਆਇਓ ਕਿ ਨਹੀਂ, ਤਾਂ ਕੋਈ ਮਿਹਣਾ ਹੈ ਮੈਂ ਕਰ ਵੀ ਲਵਾਂ, ਤਾਂ ਘਰ ਦੀ ਗੱਲ ਏ, ਐਡਾ ਕਿਹੜਾ ਮੁੜ ਮਸਲਾ ਆਉਂਦਾ ਬੰਦਾ ਘਰ ਦੇ ਕੰਮ ਕਰ ਲਵੇ, ਤਾਂ ਇਹਦੇ ਨਾਲ ਤਾਂ ਬੰਦਾ ਸੁੱਗੜ ਮਲੂਮ ਹੁੰਦਾ। ਹੁਣ ਹੁਣ ਆਕਸੈਂਟ, ਸੁੱਗੜ ਦਾ ਕੀ ਮਤਲਬ ਹੁੰਦਾ,

ਲਓ ਜੀ ਉਸਮਾਨ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆਖਦੇ ਨੇ, ਪ੍ਰੋਗਰਾਮ ਦਾ ਇੰਤਜ਼ਾਰ ਕੀਤਾ ਹੈ ਅਤੇ ਪੂਰਾ ਪੂਰਾ ਹਫ਼ਤਾ ਤੁਸੀਂ ਇੰਤਜ਼ਾਰ ਕਰਾਉਂਦੇ ਹੋ, ਕਰਨਾ ਪਵਣਾ ਜੀ, ਹੁਣ ਹੋਰ ਸਾਡੇ ਵੱਸ ਜੋ ਕੋਈ ਨਹੀਂ, ਇਹ ਤਾਂ ਸਾਡੀ ਮਜਬੂਰੀ ਹੈ ਅਤੇ ਇੰਤਜ਼ਾਰ ਕੀਤਾ ਕਰੋ। ਬਹਰਹਾਲ ਤੁਸੀਂ ਆਉਂਦੇ ਹੋ ਅਤੇ ਅੱਛਾ ਲੱਗਦਾ, ਖੁਸ਼ੀ ਹੁੰਦੀ ਹੈ। 4471 'ਤੇ ਤੁਸੀਂ ਆ ਸਕਦੇ ਹੋ, ਫੇਸਬੁੱਕ 'ਤੇ ਆ ਸਕਦੇ ਹੋ, ਕਾਲ 'ਤੇ ਆ ਸਕਦੇ ਹੋ, ਜਿਵੇਂ ਜਨਾਬ ਦਾ ਦਿਲ ਕਰੇ ਐਵੇਂ ਤੁਸੀਂ ਤਸ਼ਰੀਫ ਲਿਆ ਸਕਦੇ ਹੋ। ਫੇਸਬੁੱਕ 'ਤੇ ਬਹੁਤ ਸਾਰੇ ਦੋਸਤ ਮੇਰੇ ਨਾਲ ਨੇ, ਆਨ ਏਅਰ ਕਰਦਾ, ਪਰੇਸ਼ਾਨ ਨਹੀਂ ਹੋਣਾ, ਮੇਰੇ ਸਾਹਮਣੇ ਡਿਸਪਲੇ ਹੋ ਰਹੇ ਨੇ ਜਨਾਬ, ਤੁਹਾਡੇ ਕਮੈਂਟਸ ਜ਼ਰੂਰ ਪੜ੍ਹਦਾ, ਲੇਕਿਨ ਥੋੜ੍ਹੀ ਦੇਰ ਤੱਕ ਪਰੇਸ਼ਾਨ ਨਹੀਂ ਹੋਣਾ। ਉਫ ਲੋ, ਇਤਨੇ ਸਾਰੇ 4471 'ਤੇ ਵੀ ਮੈਸੇਜ ਨੇ, ਇਹਨਾਂ ਨੂੰ ਵੀ ਜ਼ਰੂਰ ਪੜ੍ਹ ਦੇਣਾ, ਪਰੇਸ਼ਾਨ ਨਹੀਂ ਹੋਣਾ, ਰਹਿਣਾ ਮੇਰੇ ਨਾਲ।

ਨਿੱਕੇ ਨਿੱਕੇ ਹੱਥ ਬੰਨ ਕੇ ਵਧੀ ਢੋਲ ਮਨੇਨੀ ਹਾਂ ਮਹਾਮ ਮਾਹੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੇ ਗੁਲਬਰਗ ਲਾਹੌਰ ਤੋਂ ਆਖਦੇ ਨੇ ਭਾਈ ਗੁਲਾਮ ਅਲੀ ਜਾਵੇਦ ਸੌ ਗੱਲਾਂ ਦੀ ਇੱਕੋ ਹੀ ਗੱਲ ਕਿ ਬਸ ਤੁਸੀਂ ਗ੍ਰੇਟ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ ਜ਼ਿੰਦਾਬਾਦ ਮਹਾਮਾਈ ਬਟ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਪਹਿਲੀ ਦਫ਼ਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹੋ ਬਹੁਤ ਅੱਛਾ ਲੱਗਾ ਉਮੀਦ ਕਰਦਾ ਕਹਿੰਦਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਰਹੋਗੇ ਮੈਨੂੰ ਬੜੀ ਖੁਸ਼ੀ ਹੋਈ ਪਹਿਲਾਂ ਮੈਸੇਜ 4471 'ਤੇ ਤੁਹਾਡਾ ਆਇਆ ਮੁਹੰਮਦ ਯਾਸੀਨ ਖਿੱਚੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਪਾਕ ਆਰਮੀ ਚੱਕ ਨੰਬਰ 607 ਗਾਫਵੇ ਤਹਿਸੀਲ ਤਨਲਿਆਲਾ ਫੈਸਲਾਬਾਦ ਤੋਂ ਆਖਦੇ ਨੇ ਭਾਈ ਗੁਲਾਮ ਅਲੀ ਮੇਰੇ ਪੈਗਾਮ ਹੈ ਕਿ ਕੋਈ ਕੌਮ ਮੁਤਹਿਦ ਹੋਵੇ ਅਤੇ ਕੋਈ ਵੀ ਉਸਨੂੰ ਸ਼ਿਕਸਤ ਨਹੀਂ ਦੇ ਸਕਦਾ ਬਿਲਕੁਲ ਸਹੀ ਗੱਲ ਕੀਤੀ ਜਿੱਦਾਂ ਕੌਮ ਮੁਤਹਿਦ ਹੋਵੇ ਤਾਂ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ ਹੁੰਦਾ ਆਖਦੇ ਨੇ ਸਾਡਾ ਕੰਮ ਹੈ ਕਿ ਅਸੀਂ ਆਪਣੀ ਤਮਾਮ ਫੋਰਸਿਸ ਦੇ ਸ਼ਾਨਾ ਬਸ਼ਾਨਾ ਖੜੇ ਰਹੀਏ ਪਾਕਿਸਤਾਨ ਜ਼ਿੰਦਾਬਾਦ ਰਾਣਾ ਫਰੂਖ ਲਾਹੌਰ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਆਖਦੇ ਨੇ ਡੈਡੀਕੇਟ ਸੌਂਗ ਟੂ ਅਰਫਾ ਵੋ ਹਮ ਸਫ਼ਰ ਥਾ ਮਗਰ ਹਮ ਨਵਾਈ ਨਾ ਥਾ ਹਮ ਨਵਾ ਨਾ ਥਾ ਕੋਈ ਬਾਤ ਨਹੀਂ ਜਨਾਬ ਲੇਕਿਨ ਉਰਦੂ ਸੌਂਗ ਹੈ ਰਾਣਾ ਫਰੂਖ ਵੈਲਕਮ ਖੁਸ਼ ਆਮਦੀਦ ਜੀ ਆਇਆਂ ਨੂੰ ਸਤਿ ਬਿਸਮਿਲ੍ਲਾ ਮੇਰਾ ਭਰਾ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਅੱਛਾ ਲੱਗਾ ਲੇਕਿਨ ਕੋਈ ਪੰਜਾਬੀ ਗੀਤ ਦੱਸੋ ਅਤੇ ਮੈਂ ਉਹ ਚਲਾਉਣਾ ਕਿਉਂਕਿ ਮੇਰਾ ਪ੍ਰੋਗਰਾਮ ਹੈ ਪੰਜਾਬੀ ਮੁਹੰਮਦ ਨਵਾਜ਼ ਰਾਇਵਨ ਰੋਡ ਲਾਹੌਰ ਤੋਂ ਆਖਦੇ ਨੇ ਭਾਈ ਅੱਛਾ ਸ਼ੋਅ ਹੈ ਆਪਕੋ ਮੇਰਾ ਸਲਾਮ ਔਰ ਸਭ ਸੁਣਨੇ ਵਾਲੋਂ ਕੋ ਸਲਾਮ ਔਰ ਇੱਕ ਸੌਂਗ ਪਲੇ ਕਰ ਦੇ ਅਤਾਵਲੇ ਦਾ ਸੌਂਗ ਆਖਿਆ ਤੁਸੀਂ ਮੈਂ ਲੱਭਦਾ ਜ਼ਰੂਰ ਕੋਸ਼ਿਸ਼ ਕਰਦਾ

ਓਏ ਬਿਸਮਿਲਾ ਕਰਾਂ, ਓਏ ਬਿਸਮਿਲਾ ਕਰਾਂ। 134 ਕਮੈਂਟ ਹੁਣ ਤੱਕ ਮੇਰੇ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ। ਤੁਹਾਡੀਆਂ ਮੁਹੱਬਤਾਂ ਨੇ ਯਕੀਨਨ ਤੁਹਾਡਾ ਖਲਾਸ ਹੈ ਔਰ ਫੈਮਿਲੀ ਚੈਨਲ ਹੈ ਔਰ ਫੈਮਿਲੀ ਚੈਨਲ ਦਾ ਤੁਸੀਂ ਸਬੂਤ ਦਿੰਦੇ ਹੋ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਅੱਛਾ ਲੱਗਦਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਉਸਤਾਦ ਆਫਤਾਬ। ਉਸਤਾਦ ਆਫਤਾਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਰਾਜਗੜ੍ਹ ਲਾਹੌਰ ਤੋਂ ਰੱਖਦੇ ਨੇ ਪ੍ਰੋਗਰਾਮ, ਡਾਢਾ ਵਧੀਆ ਕਰਦੇ ਪਏ ਹੋ। ਆਖਦੇ ਨੇ ਜੀ ਆ ਜਾਓ ਆਲੂ ਵਾਲਾ ਨਾਨ ਖਾਵਣਾ ਨੇ, ਤਾਂ ਤੁਹਾਨੂੰ ਗਰਮ ਗਰਮ ਨਾਨ ਖਵਾਵੀਏ। ਨਹੀਂ ਭਾਈ ਜਾਨ, ਮੈਂ ਪ੍ਰੋਗਰਾਮ ਕਰਦਾ ਪਿਆ, ਮੈਨੂੰ ਪ੍ਰੋਗਰਾਮ ਕਰਨ ਦਿਓ। ਇਹ ਨਾ ਹੋਵੇ ਕਿ ਮੁੜ ਭੁੱਖ ਲੱਗੀ ਖਲੋਤੀ ਹੋਵੇ ਤੇ ਆਂਦਰਾਂ ਦੇ ਵਿੱਚ ਗੜ ਬੜ ਹੁੰਦੀ ਪਈ ਹੋਵੇ, ਖਾਵਣ ਦੀ ਗੱਲ ਨਾ ਕਰਿਆ ਮੈਨੂੰ। ਅਲੀ ਸਕਲੈਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਲੀ ਸਕਲੈਨ ਵੀ ਰਾਜਗੜ੍ਹ ਤੂੰ ਨੇ ਮੇਰੇ ਖਿਆਲ 'ਚ ਇਕੱਠੇ ਬੈਠੇ ਨੇ। ਅਲੀ ਸਕਲੈਨ ਕੀ ਹਾਲ ਹੈ, ਠੀਕ ਠਾਕ ਹੋ, ਖੁਸ਼ਬਾਸ਼ ਹੋ? ਲਓ ਜੀ ਅਤੀਕ ਚੈਂਪੀਅਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ। ਅਤੀਕ ਚੈਂਪੀਅਨ ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਸੁਣਿਆ, ਮੈਨੂੰ ਅੱਛਾ ਲੱਗਾ। ਮੈਂ ਉਮੀਦ ਕਰਦਾ ਕਿ ਇਹਦਾ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋ। ਮੀਆਂ ਫਾਰੂਕ ਮੀਆਂ ਫਾਰੂਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਮੀਆਂ ਫਾਰੂਕ ਸਾਹਿਬ ਥੈਂਕ ਯੂ ਸੋ ਮਚ, ਤੁਸੀਂ ਆਬਾਦ ਰਹੋ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਚਾਚਾ ਸਲੀਮ ਕੀ ਹਾਲ ਏ, ਠੀਕ ਠਾਕ ਹੋ, ਖੁਸ਼ਬਾਸ਼ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਚਾਚਾ ਸਲੀਮ, ਥੈਂਕ ਯੂ ਸੋ ਮਚ। ਮਾਸਟਰ ਨਸੀਮ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਕਾਰੀ ਰੋਡ ਤੋਂ, ਇਹਨਾਂ ਦਾ ਵੀ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ।

ਮੰਮਾ ਨਈਮ ਟੇਲਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਆਖਦੇ ਨੇ ਗੁੱਡ ਸ਼ੋ ਨਈਮ ਬਾਈ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਤੁਹਾਡੀਆਂ ਮੁਹੱਬਤਾਂ ਤੁਹਾਡੀਆਂ ਦੁਆਵਾਂ ਦੇ ਨਾਲ ਇਹ ਪ੍ਰੋਗਰਾਮ ਅੱਛਾ ਉਹ ਬਿਸਮਿਲਾ ਉਹ ਬਿਸਮਿਲਾ ਉਹ ਮੇਰਾ ਸੋਹਣਾ ਵੀਰਾ ਉਹ ਮੇਰਾ ਮਨ ਮੋਣਾ ਵੀਰਾ ਉਹ ਮੇਰਾ ਚੰਨ ਤਾਰਾ ਮੇਰੇ ਦਿਲ ਦੀ ਕਰੂੰਬਲ ਮੁਹੰਮਦ ਰਜ਼ਾ ਚੌਧਰੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਆਖਦੇ ਨੇ ਅਸਲਾਮ ਅਲੈਕੁਮ ਸਰ ਰਜ਼ਾ ਬਾਈ ਤੁਸੀਂ ਸਰ ਨਾ ਆਖਿਆ ਕਰੋ ਤੁਸੀਂ ਭਾਈ ਆਖਿਆ ਕਰੋ ਭਾਈ ਜ਼ਿਆਦਾ ਅੱਛਾ ਲੱਗਦਾ ਆਸੀ ਅਰਸ਼ਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆਖਦੇ ਜੀ ਆਇਆਂ ਨੂੰ ਬਹੁਤ ਪਿਆਰਾ ਸ਼ੋਅ ਹਮੇਸ਼ਾ ਕੀ ਤਰ੍ਹਾਂ ਆਜ ਵੀ ਜ਼ਬਰਦਸਤ ਹੈ ਮੁਹੰਮਦ ਨਈਮ ਟੇਲਰ ਨੇ ਪਾਕ ਫੌਜ ਨੂੰ ਸਲਾਮ ਆਖੇ ਨੇ ਸਨੀ ਚਨੋਟੀ ਚਨੋਟ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਵੈਲਕਮ ਟੂ ਦੀ ਸ਼ੋਅ ਆਖੇ ਨੇ ਫਰਾਮ ਇਛਰਾ ਲਾਹੌਰ ਤੋਂ ਪ੍ਰੋਗਰਾਮ ਸੁਣਦੇ ਪਏ ਨੇ ਅਬਦੁੱਲਾ ਗੁੱਜਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਬਦੁੱਲਾ ਗੁੱਜਰ ਤੁਹਾਡਾ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਇਮਰਾਨ ਸਦੀਕੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਇਹਨਾਂ ਦਾ ਬਹੁਤ ਸ਼ੁਕਰੀਆ ਮੁਹੰਮਦ ਅਰਸ ਜਾਂ ਉਰਸ ਹੈ ਲਗਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਮੁਹੰਮਦ ਉਰਸ ਲਗਾਰੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਪਹਿਲੀ ਦਫਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹੋ ਅੱਛਾ ਲੱਗਾ ਵੈਲਕਮ ਆਖਦਾ ਅਲੀ ਅਹਿਮਦ ਜੱਟ ਨੇ ਸਾਡਾ ਪ੍ਰੋਗਰਾਮ ਸੁਣਿਆ ਔਰ ਅਲੀ ਅਹਿਮਦ ਜੱਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਰੇਡੀਓ ਲੱਭਿਆ ਰੇਡੀਓ 'ਤੇ ਮੇਰੀ ਤਸਵੀਰ ਲਾਈ 2026 ਲਿਖਿਆ ਥੱਲੇ ਗੁਲਾਮ ਅਲੀ ਜਾਵੇਦ ਆਰਜੇ ਲਿਖਿਆ ਔਰ ਮੈਨੂੰ ਸੈਂਡ ਕਰ ਦਿੱਤਾ ਅਲੀ ਅਹਿਮਦ ਜੱਟ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਤੁਸੀਂ ਜਿਹੜੇ ਫੁੱਲਾਂ ਦਾ ਗੁਲਦਸਤਾ ਸੈਂਡ ਕੀਤਾ ਬਹੁਤ ਅੱਛਾ ਲੱਗਾ ਉਮੀਦ ਕਰਦਾ ਕਿ ਤੁਸੀਂ ਖੁਸ਼ ਹੋਵੋਗੇ ਖੁਸ਼ਬਾਸ਼ ਹੋਵੋਗੇ ਔਰ ਹੱਸਦੇ ਵੱਸਦੇ ਹੋਵੋਗੇ ਮੇਰੀਆਂ ਤਸਵੀਰਾਂ ਔਰ ਮੇਰੇ ਪ੍ਰੋਗਰਾਮ ਦੇ ਨਾਲ ਚਾਹਤ ਮੁਹੱਬਤ ਰੱਖਣ ਦਾ ਬਹੁਤ ਸ਼ੁਕਰੀਆ

ਹਾਏ ਰਜ਼ਾ ਚੌਧਰੀ ਲਿਖਦੇ ਨੇ ਠੱਗਬਾਜ਼ ਦੇ ਵਾਅਦਿਆਂ ਲਾ ਛੋੜੀ, ਠੱਗਬਾਜ਼ ਦੇ ਵਾਅਦਿਆਂ ਲਾ ਛੋੜੀ ਮੇਰੀ ਹਰ ਇੱਕ ਆਸ ਨੂੰ ਭਾਏ। ਉਹਦੀ ਰਾਹ ਤੇ ਅੱਖੀਆਂ ਤਣ ਤਣ ਕੇ ਕਰ ਬੈਠਾ ਖਤਮ ਨਿਗਾਹੇ। ਇੰਜੇ ਰਸਮੀ ਤੌਰ ਤੇ ਜ਼ਿੰਦਗੀ ਦੀ ਵਧੀ ਹੁੰਦੀ ਏ ਰਸਮ ਅਦਾ ਹੈ, ਗੱਲ ਮੁੱਕਦੀ ਕਰੀਏ ਤਾਜ ਮੀਆਂ ਜਿਹੜੀ ਗੁਜ਼ਰ ਵੰਜੇ ਵਾਹ ਵਾਹ ਵਾਹ। ਬਹੁਤ ਸ਼ੁਕਰੀਆ ਰਜ਼ਾ ਬਾਈ ਔਰ ਐਸ਼ਾ ਸ਼ਹਿਜ਼ਾਦੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਐਸ਼ਾ ਸ਼ਹਿਜ਼ਾਦੀ ਵੈਲਕਮ, ਖੁਸ਼ ਆਮਦੀਦ ਜੀ ਨੂੰ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਅੱਛਾ ਲੱਗਾ, ਉਮੀਦ ਕਰਦਾ ਕਹਿੰਦਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਰਸੋ। ਅਬਦੁੱਲਾ ਗੁੱਜਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਅਬਦੁੱਲਾ ਗੁੱਜਰ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਔਰ ਮੈਨੂੰ ਭੁੱਖ ਨਾ ਲਵਾਓ, ਬੜਿਓ ਖਿਆਲ ਕਰੋ, ਜਲੇਬੀਆਂ ਦੇ ਫੋਟੋ ਸੈਂਡ ਕਰ ਕਰਕੇ ਤੁਸੀਂ ਲੱਗਦੇ ਹੋ ਕਿ ਮੈਂ ਪ੍ਰੋਗਰਾਮ ਛੱਡ ਕੇ ਤਾਂ ਬੱਜ ਵੰਜਾ, ਇੰਝ ਮੈਂ ਕੋਈ ਨਹੀਂ ਕਰਨਾ, ਭਾਵੇਂ ਤੁਸੀਂ ਮੈਨੂੰ ਜਿਹੜੇ ਵੀ ਛੇੜਦੇ ਰਹੋ ਨਾ, ਕੋਈ ਗੱਲ ਚੰਗੀ ਕਰੋ ਜਲੇਬੀਆਂ ਦੇ, ਹੁਣ ਫੋਟੋ ਸੈਂਡ ਕਰੇ ਸੋ ਤਾਂ ਭੁੱਖ ਵਧਣੀ ਹੈ ਨਾ, ਹੋਰ ਬੰਦਾ ਮੁੜ ਕਿਹੜੇ ਪਾਸੇ ਜਾ ਸਕੇ। ਜਿਹੜੀਆਂ ਗੱਲਾਂ ਮੈਂ ਕੀਤੀਆਂ ਹਾਂ ਨੇ ਬਰਸਾਤੀ ਮੌਸਮ ਦੀਆਂ, ਉਹ ਗੱਲਾਂ ਆਪਣੀ ਜਗ੍ਹਾ 'ਤੇ, ਲੇਕਿਨ ਇੱਕ ਗੱਲ ਜ਼ਰੂਰ ਕਰਿਆ ਹੈ, ਕੰਮ ਜ਼ਰੂਰ ਕਰਿਆ, ਕਬਰਿਸਤਾਨ ਦਾ ਚੱਕਰ ਜ਼ਰੂਰ ਪਵਿਆ, ਉਹਨਾਂ ਨੂੰ ਜ਼ਰੂਰ ਮਿਲ ਕੇ ਵਿਆ ਕਿ ਜਿਨ੍ਹਾਂ ਦੀਆਂ ਮੁਹੱਬਤਾਂ ਤੁਹਾਡੇ ਨਾਲ ਜੁੜੀਆਂ ਹਨ, ਜਿਨ੍ਹਾਂ ਦੀਆਂ ਨਿਸਬਤਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਹਨ, ਜਿਹੜੇ ਤੁਹਾਨੂੰ ਵੇਖ ਕੇ ਠਰਦੇ ਹਨ, ਜਿਹੜੇ ਤੁਹਾਡੇ ਵਾਸਤੇ ਮੰਨਤਾਂ ਮੰਨਦੇ ਹਨ, ਜਿਨ੍ਹਾਂ ਦੀ ਜ਼ਿੰਦਗੀ, ਜਿਨ੍ਹਾਂ ਦਾ ਉੱਠਣਾ ਬੈਠਣਾ ਓੜਨਾ ਵਿਛਾਉਣਾ ਸਭ ਕੁਝ ਤੁਸੀਂ ਹੈ, ਉਹ ਅੱਜ ਸਾਡੇ ਨਾਲ ਅਗਰ ਨਹੀਂ ਹੈ ਤਾਂ ਅਸੀਂ ਉਹਨਾਂ ਦੇ ਕੋਲ ਜ਼ਰੂਰ ਜਾਵਣਾ, ਉਹਨਾਂ ਦੇ ਸ਼ਹਿਰ 'ਚ ਜਾਵਣਾ, ਉਹਨਾਂ ਦੀ ਨਗਰੀ 'ਚ ਜਾਵਣਾ, ਉਹਨਾਂ ਨੂੰ ਸਲਾਮ ਆਖਣਾ, ਉਹਨਾਂ ਦੇ ਵਾਸਤੇ ਦੁਆਏ ਮਗਫਰਤ ਕਰਨੀ, ਉਹਨਾਂ ਦੇ ਘਰ ਨੂੰ ਵੇਖਣਾ, ਘਰ ਬਾਹਰ ਨੂੰ ਵੇਖਣਾ, ਉਹਦੀਆਂ ਕੱਦਾਂ ਨੂੰ ਵੇਖਣੀਆਂ, ਠੀਕ ਤਾਂ ਹੈ ਕਿਧਰੇ ਬਾਰਿਸ਼ ਦੀ ਵਜ੍ਹਾ ਤੋਂ ਕੱਦਾਂ ਨੂੰ ਗੜਬੜ ਤਾਂ ਨਹੀਂ ਹੋਈ, ਕਬਰਾਂ ਡਿੱਗ ਤਾਂ ਨਹੀਂ ਗਈਆਂ, ਕਬਰਾਂ ਬਹਿ ਤਾਂ ਨਹੀਂ ਗਈਆਂ, ਜਾਂ ਕੁਝ ਡੈਮੇਜ ਤਾਂ ਨਹੀਂ ਹੋਈਆਂ, ਜਾ ਕੇ ਜ਼ਰੂਰ ਕਬਰਿਸਤਾਨ ਜਾਵਣਾ, ਚੱਕਰ ਪਾ ਕੇ ਆਉਣਾ। ਅਬਦੁੱਲਾ ਗੁੱਜਰ ਰੱਖਦੇ ਨੇ, ਸਰ ਜੀ ਤੁਹਾਡਾ ਕੀ ਹਾਲ ਹੈ? ਮੈਂ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਅਬਦੁੱਲਾ। ਔਰ ਤੁਸੀਂ ਵੀ ਨਾਸ਼ਤੇ ਪਸੰਦ ਕਰਦੇ ਹੋ ਅਤੇ ਸ਼ਰਬਤ ਪਸੰਦ ਕਰਦੇ ਹੋ, ਕੀ ਪੈਕ ਕਰਦੇ ਹੋ?

ਲਓ ਜੀ ਇੱਕ ਸੋਹਣਾ ਜਿਹਾ ਗੀਤ ਡੈਡੀਕੇਟ ਹੋ ਗਿਆ ਸੈਫੁੱਲਾ ਨੂੰ, ਫਾਰੂਕ ਜੱਟ ਨੂੰ, ਰਾਣਾ ਫਰੂਖ ਨੂੰ, ਮੁਹੰਮਦ ਨਵਾਜ਼ ਭਾਈ ਨੂੰ, ਮੁਹੰਮਦ ਯਾਸੀਨ ਭਾਈ ਨੂੰ ਔਰ ਮਹਾਂ

ਕੋਲ ਬੈਠੇ ਨੇ ਤੇ ਕਰਮਦਾਦ ਨੇ ਜਿਹੜਾ ਵੱਡਾ ਮੰਜਾ ਡਾਇਆ ਹੋਇਆ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਫਿਲਮਾਂ ਦੇ ਵਿੱਚ ਇਸਤੇਮਾਲ ਹੁੰਦਾ ਸੀ ਉਸ ਮੰਜੇ 'ਤੇ ਬੈਠੇ ਨੇ ਨਾਲ ਚਾਵਾਂ ਚੂਹਾਂ ਪੀ ਰਹੇ ਨੇ ਇੰਜੋਏ ਕਰ ਰਹੇ ਨੇ ਮੈਨੂੰ ਵੀ ਸੱਦਿਆ ਨੇ ਵੀ ਤੂੰ ਵੀ ਆ ਜਾ ਤੈਨੂੰ ਵੀ ਚਾਹ ਪਿਆਈਏ ਮੈਂ ਆ ਕੇ ਪ੍ਰੋਗਰਾਮ ਕਰਕੇ ਮੈਂ ਦੌੜਿਆ ਆਇਆ ਤੁਹਾਡੇ ਕੋਲ ਕਰਮਦਾਦ ਬਈ ਤੁਹਾਡਾ ਸ਼ੁਕਰੀਆ ਉਸਤਾਦ ਜੀਰਾ ਤੁਹਾਡਾ ਸ਼ੁਕਰੀਆ ਸ਼ਹਿਜ਼ਾਦ ਬਈ ਤੁਹਾਡਾ ਸ਼ੁਕਰੀਆ ਰਿਮਸ਼ਾ ਜਨਾਬ ਗੁਜਰਾਲੇ ਤੋਂ ਲਾਹੌਰ ਆ ਗਏ ਨੇ ਆਖਦੇ ਨੇ ਮੇਰੇ ਵੀ ਸਲਾਮ ਸਾਰਿਆਂ ਨੂੰ ਆਖੋ ਮੈਂ ਵੀ ਆ ਗਈ ਜੇ ਪ੍ਰੋਗਰਾਮ ਦੇ ਵਿੱਚ ਅਤੇ ਮੈਂ ਲਾਈਵ ਕਾਲ 'ਤੇ ਵੀ ਆ ਰਹੀ ਹਾਂ ਮੈਂ ਆਖਿਆ ਜੀ ਵੈਲਕਮ ਤੁਸੀਂ ਆ ਜਾਓ ਸਾਡੇ ਪ੍ਰੋਗਰਾਮ ਦੇ ਵਿੱਚ ਅਵੈਸ਼ ਸ਼ਾਹ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਸਰਗੋਧ 'ਤੇ ਬੈਠੇ ਨੇ ਪ੍ਰੋਗਰਾਮ ਨੂੰ ਸੁਣਿਆ ਨੇ ਪਸੰਦ ਕੀਤਾ ਨੇ ਅਵੈਸ਼ ਸ਼ਾਹ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਖੁਸ਼ ਰਹੋ ਸ਼ਾਦੋ ਆਬਾਦ ਰਹੋ ਔਰ ਸਰਗੋਧ 'ਤੇ ਬੈਠ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਚੰਗਾ ਲੱਗ ਰਿਹਾ ਸਲਮਾਨ ਮਲਿਕ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਫਰਾਮੀਆਂ ਚੰਨੂ ਆਖਦੇ ਨੇ ਪਲੀਜ਼ ਸੇ ਹੈਪੀ ਬਰਥਡੇ ਟੂ ਮਾਈ ਐਲਡਰ ਸਿਸਟਰ ਸਵੇਰਾ ਸਦਫ ਜਨਾਬ ਅਸੀਂ ਸਵੇਰਾ ਸਦਫ ਨੂੰ ਹੈਪੀ ਬਰਥਡੇ ਆਖਦੇ ਹਾਂ ਲੇਕਿਨ ਆਖਦੇ ਹਾਂ ਖਬਰਾਂ ਤੋਂ ਬਾਅਦ ਜ਼ਰਾ ਪ੍ਰੋਪਰ ਆਖਦੇ ਹਾਂ ਤਾਂ ਕਿ ਉਹ ਨਾ ਇੱਕ ਤਾਂ ਖੁਸ਼ ਹੋ ਜਾਵੇ ਸੁਣ ਲਵੇ ਤਾਂ ਦੂਆ ਰਿਕਾਰਡਿੰਗ ਵੀ ਕਰ ਲਵੇ ਤਾਂ ਕਿ ਉਹਦੀਆਂ ਯਾਦਾਂ ਜਿਹੜੀਆਂ ਨੇ ਉਹ ਸਾਰੀ ਜ਼ਿੰਦਗੀ ਰਹਿ ਸਕਣ ਲਓ ਜੀ ਹੁਣ ਅਸੀਂ ਚੱਲਦੇ ਹਾਂ ਇਸਲਾਮਾਬਾਦ ਖਬਰਾਂ ਸੁਣਦੇ ਹਾਂ ਖਬਰਾਂ ਤੋਂ ਬਾਅਦ ਫਿਰ ਤੁਹਾਡੇ ਨਾਲ

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸ਼ਹਿਜ਼ਾਦ ਭਾਈ, ਉਹ ਮਿੱਠੜੇ ਮਨ ਮੋਹਣੇ ਅਤੇ ਸੋਹਣੇ ਮੇਰੇ ਬਿਰਾ ਸ਼ਹਿਜ਼ਾਦ ਭਾਈ, ਤੁਹਾਡਾ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ, ਅੱਛਾ ਲੱਗਾ ਪ੍ਰੋਗਰਾਮ ਸੁਣਦੇ ਪਏ ਹੋ। ਔਰ ਉਸਤਾਦ ਜੀਰਾ ਮੁਲਤਾਨ ਰੋਡ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਅਤੇ ਕਰਮਦਾਦ

अस्सलाम वालेकुम, अस्सलाम वालेकुम एंड अस्सलाम वालेकुम। ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਆਰਜੇ ਗੁਲਾਮ ਅਲੀ ਜਾਵੇਦ। ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਰਾਵੀ ਕਿਨਾਰੇ। ਰਾਵੀ ਕਿਨਾਰੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਖੁਸ਼ ਆਮਦੀਦ, ਵੈਲਕਮ ਜੀ ਆਇਆਂ ਨੂੰ ਤੇ ਸਤਿ ਬਿਸਮਿਲ੍ਲਾ। ਪ੍ਰੋਗਰਾਮ ਦਾ ਦੂਜਾ ਘੰਟਾ, ਦੂਜੇ ਘੰਟੇ ਦੇ ਵਿੱਚ ਇੱਕ ਸੋਹਣਾ ਟਾਪਿਕ, ਉਸ ਸੋਹਣੇ ਟਾਪਿਕ 'ਤੇ ਤੁਸੀਂ ਸਾਂਝਾਂ ਪੈਂਦੇ ਹੋ। ਅੱਜ ਗੱਲਾਂ ਹੋਣਗੀਆਂ ਇਸ ਟੌਪਿਕ ਦੇ ਵਿੱਚ ਘਰ ਦੀਆਂ, ਘਰ ਦੇ ਕਿਚਨ ਦੀਆਂ, ਘਰ ਦੇ ਫਰਮਾਇਸ਼ਾਂ ਦੀਆਂ ਅਤੇ ਫੈਮਿਲੀ ਮੈਂਬਰਸ ਦੀਆਂ। ਨਾ ਕੋਈ ਮੁਸ਼ਕਿਲ ਸਵਾਲ, ਨਾ ਕੋਈ ਕਿਤਾਬੀ ਗੱਲ, ਨਾ ਕੋਈ ਰਿਸਰਚ ਦੀ ਗੱਲ, ਬਸ ਤੁਹਾਡੀ ਅਤੇ ਮੇਰੀ ਗੱਲ। ਲਓ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤਾਂ ਹੋ ਸਕਦੇ ਹੋ। ਮੈਂ ਫਿਰ ਦੱਸਦਾ ਜਾਵਾਂ ਕਿ ਤਿੰਨ ਤਰੀਕੇ ਨੇ, ਤਿੰਨ ਤਰੀਕੇ ਨਾਲ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਪਹਿਲਾ ਤਰੀਕਾ ਕਿ ਤੁਸੀਂ ਮੈਨੂੰ ਕਾਲ ਕਰੋਗੇ, ਮੇਰਾ ਨੰਬਰ ਹੈ 042-111-0101, ਇਸ 'ਤੇ ਕਾਲ ਕਰੋਗੇ। 042-111-0101 ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕੋਗੇ। ਔਰ ਦੂਸਰਾ ਤਰੀਕਾ ਕਿ ਤੁਸੀਂ ਮੈਨੂੰ ਮੈਸੇਜ ਕਰੋ। ਮੈਸੇਜ ਕਰਨ ਦਾ ਤਰੀਕਾ ਕਿ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓ, ਸਭ ਤੋਂ ਪਹਿਲਾਂ ਟਾਈਪ ਕਰੋ 101-101। ਇਹਦਾ ਮਤਲਬ ਹੈ ਕਿ FM 101 'ਤੇ ਤੁਸੀਂ ਮੈਸੇਜ ਕਰ ਰਹੇ ਹੋ। 101 ਲਿਖੋ, ਉਸ ਤੋਂ ਬਾਅਦ ਸਪੇਸ ਦਿਓ, ਆਪਣਾ ਸੋਹਣਾ ਨਾਮ, ਚੰਗਾ ਮੈਸੇਜ ਲਿਖ ਕੇ ਨਫੀਸ ਜਿਹੀਆਂ ਉਂਗਲੀਆਂ ਨਾਲ ਅੱਛੇ ਦਿਮਾਗ ਦੀ ਇਕਾਸੀ ਕਰਦੇ ਹਾਂ। ਉਸ ਮੈਸੇਜ ਨੂੰ ਸੈਂਡ ਕਰਨਾ 4471 ਯਾਨੀ 4471। ਅਤੇ ਜੇ ਤੁਸੀਂ ਕਮੈਂਟਸ ਕਰਨਾ ਤਾਂ ਫਿਰ ਫੇਸਬੁੱਕ 'ਤੇ ਜਾਓ ਨਾ, ਜਿਹਨੂੰ ਮੈਂ ਆਖ ਦਿੰਦਾ ਖੇਸਬੁੱਕ, ਅਤੇ ਉਸ ਖੇਸਬੁੱਕ 'ਤੇ ਜਾ ਕੇ ਸਰਚ ਆਪਸ਼ਨ ਦੇ ਵਿੱਚ ਤੁਸੀਂ ਸਰਚ ਕਰ ਲੈਣਾ ਹੈ। ਭਲਾ ਕੀ ਸਰਚ ਕਰਨਾ? FM 101 ਲਾਹੌਰ, ਲਾਹੌਰ ਨੂੰ ਸਰਚ ਕਰਨਾ। ਜਦੋਂ FM 101 ਲਾਹੌਰ ਸਰਚ ਹੋ ਜਾਏਗਾ, ਉੱਥੇ ਅਰਜੇ ਗੁਲਾਮ ਅਲੀ ਜਾਵੇਦ ਦੀ ਇੱਕ ਤਸਵੀਰ ਲੱਗੀ ਹੋਈ ਹੋਣੀ ਹੈ। ਉਸ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਆਉਣੀ ਹੈ, ਉੱਥੇ ਤੁਸੀਂ ਕਮੈਂਟਸ ਕਰਕੇ ਦੱਸਣਾ ਪ੍ਰੋਗਰਾਮ ਕੈਸਾ ਲੱਗ ਰਿਹਾ। ਅਤੇ ਸਲਮਾਨ ਮਲਿਕ ਨੇ ਮੈਨੂੰ ਮੀਆਂ ਚੰਨੂ ਤੋਂ ਮੈਸੇਜ ਕੀਤਾ ਸੀ, ਪਹਿਲੀ ਦਫ਼ਾ ਮੈਸੇਜ ਕੀਤਾ ਸੀ, ਆਖਿਆ ਸੀ ਮੇਰੀ ਸਿਸਟਰ ਨੂੰ ਤੁਸੀਂ ਹੈਪੀ ਬਰਥਡੇ ਆਖਣਾ, ਅਤੇ ਅਸੀਂ ਜਨਾਬ ਕਿਉਂ ਨਾ ਤੁਹਾਡੀ ਸਿਸਟਰ ਨੂੰ ਹੈਪੀ ਬਰਥਡੇ ਆਖੀਏ। ਇੱਕ ਦਫ਼ਾ ਫਿਰ ਜਨਾਬ

ਹੈਲੋ ਜੀ, ਸਾਡੇ ਤਰਫੋਂ ਹੈਪੀ ਬਰਥਡੇ ਹੋ ਗਿਆ ਸਵੇਰਾ ਸਦਫ ਨੂੰ, ਔਰ ਸਲਮਾਨ ਮਲਿਕ ਸਾਹਿਬ ਸੁਣ ਰਹੇ ਹੋ ਅਤੇ ਫਿਰ ਖੁਸ਼ ਆ ਜੋ ਇੰਜੋਏ ਕਰੋ। ਅਗਲਾ ਗੀਤ ਜਿਹੜਾ ਉਹ ਵੀ ਮੈਂ ਸਵੇਰਾ ਸਦਫ ਨੂੰ ਡੈਡੀਕੇਟ ਕਰਾਂਗਾ। ਉਮੀਦ ਕਰਾਂਗਾ ਕਿ ਤੁਸੀਂ ਰੈਗੂਲਰ ਮੇਰੇ ਲਿਸਨਰ ਬਣੋਗੇ, ਹਰ ਹਫ਼ਤੇ ਮੇਰੇ ਪ੍ਰੋਗਰਾਮ ਦੇ ਵਿੱਚ ਆਓਗੇ। ਰਿਜ਼ਵਾਨਾ ਆਈਆਂ, ਰਿਜ਼ਵਾਨਾ ਨੇ ਅੱਜ ਕਾਫ਼ੀ ਮੁਸ਼ਕਿਲ ਦੇ ਵਿੱਚ ਮੈਨੂੰ ਪਾਇਆ, ਉਹਨਾਂ ਦਾ ਆਪਣਾ ਗਲਾ ਖਰਾਬ ਸੀ, ਆਵਾਜ਼ ਬਦਲੀ ਹੋਈ ਸੀ, ਵਾਰ ਵਾਰ ਉਹਨਾਂ ਮੇਰਾ ਟੈਸਟ ਲਿਆ, ਔਰ ਉਸ ਟੈਸਟ ਦੇ ਵਿੱਚ ਉਸ ਵਹਿਵੇ ਦੇ ਵਿੱਚ ਮੈਂ ਹੋਇਆ ਨਾਕਾਮ, ਮੈਂ ਹੋਇਆ ਫੇਲ, ਮੈਂ ਦੱਸ ਨਾ ਸਕਿਆ ਕਿ ਆਵਾਜ਼ ਕਿਸ ਦੀ ਹੈ। ਲੇਕਿਨ ਰਿਜ਼ਵਾਨਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ, ਤੁਹਾਨੂੰ ਸਾਰਿਆਂ ਨੂੰ ਦੁਆ ਦੇ ਰਹੇ ਸਨ, ਤੁਹਾਡੇ ਸਾਰਿਆਂ ਨੂੰ ਸਲਾਮ ਕਹਿ ਰਹੇ ਸਨ, ਔਰ ਰਿਜ਼ਵਾਨਾ ਨੇ ਬੜੀਆਂ ਮੁਹੱਬਤਾਂ ਚਾਹਤਾਂ ਦਾ ਇਜ਼ਹਾਰ ਕੀਤਾ, ਔਰ ਉਹ ਦੁਆਵਾਂ ਦਿੱਤੀਆਂ ਕਿ ਜਿਹੜਾ ਵਾਕਈ ਹਕੀਕੀ ਕੋਈ ਰਿਸ਼ਤੇਦਾਰ ਰਿਲੇਟਿਵ ਆਪਣੇ ਆਪਣਿਆਂ ਨੂੰ ਦੁਆਵਾਂ ਦਿੰਦੇ ਨੇ। ਰਿਜ਼ਵਾਨਾ ਸਾਹਿਬਾ, ਤੁਹਾਡਾ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਤੁਸੀਂ ਦੁਆਵਾਂ ਦਿੱਤੀਆਂ ਔਰ ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕੀਤਾ। ਹੁਣ ਹੋਣਾ ਜਨਾਬ ਇੰਤਜ਼ਾਰ ਕਿ ਅੱਜ ਦਾ ਟੋਪਿਕ ਕੀ ਹੈ, ਅਤੇ ਐਡਾ ਮੂੰਹ ਕਿਉਂ ਬੁਲਾਈ ਬੈਠੇ ਹੋ, ਦੱਸੇਨਾ ਕੋਈ ਔਖਾ ਸਵਾਲ ਤਾਂ ਹੈ ਕੋਈ ਨਾ, ਮੈਂ ਕੋਈ ਕਿਹੜਾ ਪੇਪਰ ਲੈਣਾ ਜਿਵੇਂ ਰਿਜ਼ਵਾਨਾ ਸਾਹਿਬਾਂ ਨੇ ਮੇਰਾ ਵਹਿਵਾ ਕੀਤਾ, ਮੈਨੂੰ ਸਵਾਲ ਆਇਆ ਹੀ ਨਹੀਂ, ਮੈਂ ਫਸ ਗਿਆ। ਹਾਂ ਤਾਂ ਪਤਾ ਨਹੀਂ ਹੁਣ ਸਪਲੀ ਆਉਂਦੀ ਹੈ ਜਾਂ ਪਾਸ ਕਰ ਛੱਡਿਆ ਨੇ ਰਿਆਤੀ ਨੰਬਰ ਦੇ ਕੇ। ਬਹਰਹਾਲ ਅੱਜ ਦਾ ਟਾਪਿਕ ਇਹ ਹੀ ਨੇ ਕਿ ਘਰ ਦੇ ਵਿੱਚ ਜਿਹੜੇ ਖਾਣੇ ਪੱਕਦੇ ਹਨ, ਤੁਹਾਡੇ ਘਰ ਦੇ ਵਿੱਚ ਮੁਖਤਲਿਫ ਡਿਸ਼ਾਂ ਪੱਕੀਆਂ, ਅੱਜ ਕੀ ਪਕਾਈਏ, ਅੱਜ ਕੀ ਨਾ ਪਕਾਈਏ, ਡਿਸ਼ ਕਿਸ ਤਰ੍ਹਾਂ ਦੀ ਪਕਾਉਣੀ ਹੈ, ਉਹਨੂੰ ਕੀ ਕਰਨਾ, ਇਹ ਜ਼ਿਆਦਾਤਰ ਕਿਹਦੀ ਮਰਜ਼ੀ ਦੇ ਮੁਤਾਬਿਕ ਪੱਕਦੇ ਹਨ। ਹਾਏ ਅਲੱਗ ਪਤਾ ਜਾਣਾ, ਹੁਣ ਝੂਠ ਨਾ ਬੋਲਿਆ ਕਿ ਮੇਰੀ ਮਰਜ਼ੀ ਦੇ ਮੁਤਾਬਿਕ ਪੱਕਦੇ ਹਨ, ਦੂਆ ਕਿ ਮੇਰੀ ਮਰਜ਼ੀ ਦੇ ਮੁਤਾਬਿਕ, ਤ੍ਰੀਆ ਕਿ ਹਮੇਸ਼ਾ ਮੈਂ ਜੋ ਆਖਦਾ ਉਹ ਹੁੰਦਾ, ਇੰਝ ਕਦੀ ਨਹੀਂ ਹੁੰਦਾ, ਝੂਠ ਨਹੀਂ ਬੋਲਣਾ। ਸਿਰਫ ਮੈਨੂੰ ਇਤਨਾ ਦੱਸਣਾ ਹੈ ਕਿ ਘਰ ਦੇ ਵਿੱਚ ਜਿਹੜੀਆਂ ਡਿਸ਼ਾਂ ਪੱਕਦੀਆਂ ਹਨ, ਘਰ ਦੇ ਵਿੱਚ ਜਿਹੜੇ ਖਾਣੇ ਪੱਕਦੇ ਹਨ, ਹਫ਼ਤੇ ਦਾ ਜਿਹੜਾ ਮੈਨਿਊ ਬਣਦਾ, ਉਹਦੇ ਵਿੱਚ ਜ਼ਿਆਦਾਤਰ ਅਮਲ ਦਖਲ ਫੈਮਿਲੀ ਦੇ ਕਿਹੜੇ ਮੈਂਬਰ ਦਾ ਹੁੰਦਾ, ਕੌਣ ਡਿਸਾਈਡ ਕਰਦਾ ਕਿ ਅੱਜ ਕੀ ਪਕਾਈਏ, ਕਿਹਦੇ ਡਿਸੀਜਨ ਦੇ ਮੁਤਾਬਿਕ ਖਾਣੇ ਪੱਕਦੇ ਹਨ, ਕਿਹਦੇ ਮੁਤਾਬਿਕ ਡਿਸ਼ਾਂ ਪੱਕਦੀਆਂ ਹਨ, ਕਿਹਦੇ ਫਰਮਾਇਸ਼ ਅਤੇ ਸਪੈਸ਼ਲ ਖਾਣੇ ਚੱਲਦੇ ਨੇ, ਇਹ ਤੁਸੀਂ ਦੱਸੋ ਮੈਨੂੰ। ਮੈਂ ਤੁਹਾਨੂੰ ਇੱਕ ਸੁਣਾਵਾਂ ਗੀਤ, ਗੀਤ ਸੁਣੋ ਅਬਰਾਰੁਲ ਹੱਕ ਦੀ ਆਵਾਜ਼ ਵਿੱਚ, ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਦੱਸਣਾ ਤੁਸੀਂ ਇਹ ਕਿ ਘਰ ਦੇ ਵਿੱਚ ਜਿਹੜੇ ਮੁਖਤਲਿਫ ਖਾਣੇ ਪੱਕਦੇ ਹਨ, ਡਿਸ਼ਾਂ ਪੱਕਦੀਆਂ ਹਨ, ਹਫ਼ਤੇ ਦਾ ਮੈਨਿਊ ਬਣਦਾ, ਇਹਦੇ ਵਿੱਚ ਜ਼ਿਆਦਾਤਰ ਅਮਲ ਦਖਲ ਕਿਹਦਾ ਹੁੰਦਾ, ਜ਼ਿਆਦਾਤਰ ਅਖਤਿਆਰ ਕਿਹਦਾ ਹੁੰਦਾ, ਜਾਂ ਜ਼ਿਆਦਾਤਰ ਫਰਮਾਇਸ਼ ਕਿਹਦੀ ਮੰਨੀ ਜਾਂਦੀ ਹੈ।

ਲਓ ਜੀ, ਮੇਰੇ ਪ੍ਰੋਗਰਾਮ ਦੇ ਵਿੱਚ ਇੱਕ ਹਸਤੀ ਉਹ ਮੇਰੇ ਦੋਸਤ ਪਿਆਰੇ ਮੇਰੇ ਭਾਈਜਾਨ ਸ਼ਾਮਿਲ ਹੋਏ ਨੇ ਕਿ ਜਿਨ੍ਹਾਂ ਨੂੰ ਮੈਂ ਮਿਲ ਕੇ ਇਤਨਾ ਜ਼ਿਆਦਾ ਖੁਸ਼ ਹੋਇਆ, ਉਹਨਾਂ ਦੀ ਸ਼ਖਸੀਅਤ ਤੋਂ ਬੜਾ ਮੁਤਾਸਰ ਹੋਇਆ। ਫਰਾਜ਼ ਭਾਈ ਆਏ ਸਨ 14 ਅਗਸਤ ਵਾਲੇ ਦਿਨ ਸਾਡੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਦੇ ਵਿੱਚ, ਅਤੇ ਉਹਨਾਂ ਦੀ ਜ਼ਿਆਰਤ ਹੋਈ ਸੀ। ਫਰਾਜ਼ ਭਾਈ ਨਾਲ ਮਿਲ ਕੇ ਅੱਛਾ ਲੱਗਾ ਸੀ, ਅੱਜ ਉਹਨਾਂ ਨੇ ਕਾਲ ਕੀਤੀ ਅਤੇ ਹੋਰ ਜ਼ਿਆਦਾ ਅੱਛਾ ਲੱਗਾ। ਫਰਾਜ਼ ਭਾਈ ਜਿੰਦੇ ਰਹੋ, ਅੱਲਾ ਪਾਕ ਤੁਹਾਨੂੰ ਸਲਾਮਤ ਆਬਾਦ ਰੱਖੇ, ਤੁਸੀਂ ਖੁਸ਼ ਰਹੋ। ਆਸਿਫ ਅਲੀਮ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ। ਆਸਿਫ ਅਲੀਮ ਜ਼ਿੰਦਾਬਾਦ, ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ। ਲਓ ਜੀ, ਜਿਹੜੇ ਲੋਕ ਸਫ਼ਰ ਦੇ ਵਿੱਚ ਨੇ ਉਹਨਾਂ ਦੇ ਵਾਸਤੇ ਦੁਆ ਗੋਆਂ ਕਿ ਅੱਲਾ ਪਾਕ ਤੁਹਾਨੂੰ ਖੈਰ ਓ ਖੈਰੀਅਤ ਨਾਲ ਆਪਣੀ ਮੰਜ਼ਿਲੇ ਮਕਸੂਦ 'ਤੇ ਪਹੁੰਚਾਵੇ, ਔਰ ਜਿਸ ਮਕਸਦ ਲਈ ਘਰੋਂ ਨਿਕਲਿਓ ਅੱਲਾ ਤੁਹਾਡਾ ਮਕਸਦ ਪੂਰਾ ਕਰੇ। ਲੰਮੇ ਸਫ਼ਰ 'ਤੇ ਜਾਓ, ਮੌਸਮ ਨੂੰ ਇੰਜੋਏ ਕਰੋ, ਡਰਾਈਵਿੰਗ ਨੂੰ ਇੰਜੋਏ ਕਰੋ, ਲੌਂਗ ਡਰਾਈਵ। ਔਰ ਮੇਰੇ ਨਾਲ ਰਹੋ ਅਤੇ ਨਾਲ ਮੈਨੂੰ ਦੱਸੋ ਕਿ ਘਰ ਦੇ ਵਿੱਚ ਜਿਹੜੇ ਖਾਣੇ ਪੱਕਦੇ ਨੇ, ਘਰ ਦੇ ਵਿੱਚ ਜਿਹੜੀਆਂ ਡਿਸ਼ਾਂ ਪੱਕਦੀਆਂ ਨੇ, ਜਿਹੜਾ ਹਫ਼ਤੇ ਦਾ ਮੈਨਿਊ ਬਣਦਾ ਹੈ, ਕੁਕਿੰਗ ਦਾ, ਡਿਸ਼ਿੰਗ ਦਾ, ਔਰ ਕਿਚਨ ਦਾ, ਉਹਦੇ ਵਿੱਚ ਜ਼ਿਆਦਾਤਰ ਅਮਲ ਦਖਲ ਕੇ ਦਿੰਦਾ, ਅਖਤਿਆਰ ਕੇ ਦਿੰਦਾ, ਚਲਦੀ ਕੇ ਦੀਏ। ਅਸਲ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀ ਮੇਰੀ ਬਰਾਬਰ ਹੈ ਜਾਂ ਤੁਹਾਡੀ ਔਕਾਤ ਜ਼ਿਆਦਾ ਹੈ, ਕੋਈ ਤੁਹਾਡੀ ਪਸੰਦ ਦਾ ਵੀ ਪੱਕਦਾ ਕੁਝ ਕਿ ਨਹੀਂ ਪੱਕਦਾ, ਕਿਉਂਕਿ ਮੇਰੀ ਪਸੰਦ ਦਾ ਤਾਂ ਪੱਕਦਾ ਕੋਈ ਨਹੀਂ, ਇਸ ਵਜ੍ਹਾ ਤੋਂ ਮੈਂ ਤੁਹਾਨੂੰ ਪੁੱਛਦਾ ਪਿਆ। ਮੇਰਾ ਵੈਸੇ ਮੁਫ਼ਤ ਹੀ ਸਰਿਆ ਰਹਿੰਦਾ, ਪੂਰਾ ਹਫ਼ਤਾ ਮੈਂ ਬਾਹਰੋਂ ਹੀ ਖਾ ਲੈਂਦਾ, ਮੇਰੀ ਇੰਜੋਏ, ਨਾ ਫਿਕਰ, ਨਾ ਫਾਕਾ ਅਤੇ ਮੌਜ ਕਰ ਕਾਕਾ, ਨਾ ਡੱਗੀ ਅਤੇ ਨਾ ਵੱਛੀ ਅਤੇ ਤਬੀਅਤ ਰਹੀ।

ਲਓ ਜੀ ਫੇਸਬੁੱਕ ਵਾਲਿਆਂ ਜਾਤੀ ਪਾ ਲਵੀਏ, ਫੇਸਬੁੱਕ ਵਾਲੇ ਨਾਰਾਜ਼ ਹੋਏ ਬੈਠੇ ਹੋਣੇ ਵੀ ਅਸੀਂ ਕੋਈ ਨਹੀਂ ਸੁਣਦੇ ਪਏ ਪ੍ਰੋਗਰਾਮ, ਅਸੀਂ ਕੋਈ ਨਹੀਂ ਪ੍ਰੋਗਰਾਮ ਨਾਲ ਚਾਹਤ ਰੱਖਦੇ ਜਨਾਬ। ਜ਼ਰੂਰ ਆਇਸ਼ਾ ਸ਼ਹਿਜ਼ਾਦੀ ਤੁਹਾਡਾ ਬਹੁਤ ਸ਼ੁਕਰੀਆ ਆਖਦੇ ਨੇ ਮੇਰੀ ਤਰਫੋਂ, ਵਨ ਓ ਵਨ ਦੀ ਸਾਰੀ ਟੀਮ ਨੂੰ ਸਲਾਮ ਅਤੇ ਆਰਜੇ ਕੋ ਸਲਾਮ ਪਹੁੰਚ ਗਿਆ। ਔਰ ਫਿਰੋਜ਼ ਆਲਮ ਜਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਫਰਾਮ ਮਦੀਨਾ ਮੁਨਵਰਾ, ਉਹ ਮਾਸ਼ਾ ਅੱਲਾ ਸਾਊਦੀ ਅਰਬ ਤੋਂ ਬਿਸਮਿਲਾ ਕਰਾਂ ਆਖਦੇ ਨੇ। ਸ਼ੋ ਇਜ਼ ਆਲਵੇਜ਼ ਗੁੱਡ, ਸ਼ੋ ਇਜ਼ ਗੋਇੰਗ ਅਵੈਸਮ, ਬਹੁਤ ਸ਼ੁਕਰੀਆ। ਲੇਕਿਨ ਫਿਰੋਜ਼ ਆਲਮ ਭਾਈ, ਮੈਂ ਤੁਹਾਨੂੰ ਰਿਕੁਐਸਟ ਕਰਨੀ ਹੈ ਕਿ ਸਰਕਾਰ ਦੇ ਦਰ 'ਤੇ ਜਾਣਾ, ਉਹਨਾਂ ਨੂੰ ਇੱਕ ਮਿੰਤੀ ਪਾਵਣੀ ਹੈ, ਇੱਕ ਇਲਤਜਾ ਪਾਵਣੀ ਹੈ ਕਿ ਸਾਡਾ ਵੀ ਬੁਲਾਵਾ ਕਰਾ ਲਓ ਮਨਜ਼ੂਰ, ਸਾਨੂੰ ਵੀ ਬੁਲਾਵਾ ਲਓ। ਫਿਰੋਜ਼ ਆਲਮ ਭਾਈ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਹਮਦੁੱਲਾ ਮੱਲਾ ਖੇਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਹਮਦੁੱਲਾ ਮੱਲਾ ਖੇਲ ਤੁਹਾਡਾ ਬਹੁਤ ਸ਼ੁਕਰੀਆ, ਅੱਲਾਹ ਤੁਹਾਨੂੰ ਖੁਸ਼ ਰੱਖੇ। ਔਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋ। ਉਜ਼ਮਾ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਦੁਆ ਦਿੱਤੀ ਨੇ ਉਜ਼ਮਾ ਅੱਜ, ਥੈਂਕ ਯੂ ਸੋ ਮੱਚ। ਔਰ ਆਖਦੇ ਨੇ ਕਿ ਮੇਰੀ ਕਾਲ ਡਰਾਪ ਹੋ ਗਈ, ਵੈਰੀ ਸੈਡ, ਇਤਨੀ ਮੁਸ਼ਕਿਲ ਸੇ ਮਿਲੀ ਤੀ। ਇਹ ਕਾਲ ਦਾ ਪ੍ਰੋਬਲਮ ਵੈਸੇ ਪ੍ਰੋਗਰਾਮ ਦੇ ਵਿੱਚ ਹੁੰਦਾ, ਲੇਕਿਨ ਕੋਸ਼ਿਸ਼ ਕੀਤਿਆਂ ਕਾਲ ਮਿਲ ਜਾਂਦੀ ਹੈ, ਐਡੇ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ। ਸਾਡਾ ਨੰਬਰ ਹੈ ਜੀ 042-000-101, ਇਸ 'ਤੇ ਕਾਲ ਕਰ ਸਕਦੇ ਹੋ। ਅਗਰ ਕਾਲ ਨਾ ਮਿਲੇ ਤਾਂ ਤੁਸੀਂ 447-1 'ਤੇ ਮੈਸੇਜ ਕਰ ਸਕਦੇ ਹੋ। ਔਰ 447-1 'ਤੇ ਮੈਸੇਜ ਕਰਨ ਦਾ ਤਰੀਕਾ ਥੋੜ੍ਹਾ ਜਿਹਾ ਜ਼ਰਾ ਸਪੈਸ਼ਲ ਹੈ। ਉਹ ਤਰੀਕਾ ਹੈ ਕਿ ਜਦੋਂ ਤੁਸੀਂ ਮੈਸੇਜ ਲਿਖਣਾ ਨਾ, ਤਾਂ ਮੈਸੇਜ ਲਿਖਦੇ ਹੋਇਆ ਸਭ ਤੋਂ ਪਹਿਲੇ ਤੁਸੀਂ ਲਿਖਣਾ 101, ਇਹਦਾ ਮਤਲਬ FM 101 ਲਾਹੌਰ 'ਤੇ ਮੈਸੇਜ ਕਰੋ। 101 ਲਿਖ ਕੇ ਉਸ ਤੋਂ ਬਾਅਦ ਸਪੇਸ ਦੇ ਕੇ ਸੋਹਣਾ ਮੈਸੇਜ ਲਿਖ ਕੇ, ਅਤੇ ਫਿਰ ਤੁਸੀਂ ਆਪਣਾ ਮੈਸੇਜ ਸੈਂਡ ਕਰਨਾ 44711 ਯਾਨੀ 4471। ਅਲੀ ਅਹਿਮਦ ਜੱਟ ਨੇ ਬੈਸਟ ਅਰਜੇ ਦਾ ਖਿਤਾਬ ਦੇ ਦਿੱਤਾ ਔਰ ਦੁਆਵਾਂ ਦਿੱਤੀਆਂ, ਗੁੱਡ ਲੱਕ ਆਖਿਆ, ਬਹੁਤ ਸ਼ੁਕਰੀਆ ਅਲੀ ਅਹਿਮਦ ਜੱਟ, ਤੁਸੀਂ ਸਲਾਮਤ ਰਹੋ, ਅੱਲਾ ਪਾਕ ਖੁਸ਼ੀਆਂ ਦੇਵੇ, ਇੱਜ਼ਤ ਦੇਵੇ। ਔਰ ਲਤੀਫ ਮੁਗਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਬੋਧੀ ਜੱਟ ਨੂੰ ਮਿਸ ਕਰਦੇ ਪਏ ਨੇ, ਔਰ ਆਖਦੇ ਨੇ ਕਿ ਤੁਸੀਂ ਗਾਣਾ ਸਾਨੂੰ ਜਿਹੜਾ ਡੈਡੀਕੇਟ ਕੀਤਾ, ਜਾਂ ਸ਼ਮਸੀ ਰੇਡੀਓ ਲਿਸਨਰ ਕਲੱਬ ਨੂੰ ਜਿਹੜਾ ਤੁਸੀਂ ਗਾਣਾ ਡੈਡੀਕੇਟ ਕੀਤਾ, ਉਹਦਾ ਮੈਂ ਸ਼ੁਕਰੀਆ ਅਦਾ ਕਰਦਾ। ਅਤੇ ਆਖਦੇ ਨੇ ਟਾਪਿਕ 'ਤੇ ਗੱਲ ਜਿਹੜੀ ਕਰਾਂਗਾ ਉਹ ਲਾਈਵ ਆ ਕੇ ਕਰਾਂ, ਬਿਲਕੁਲ ਬਸ ਜੀ 5-7 ਮਿੰਟ ਰਹਿ ਗਏ ਨੇ, ਫਿਰ ਲਾਈਵ ਗੱਲਾਂ ਹੋਣੀਆਂ ਨੇ। ਔਰ ਅੱਜ ਦਾ ਟਾਪਿਕ ਜੁੜਾਉਣਾ ਹੋਣਾ ਹੈ, ਜਿਸ 'ਤੇ ਤੁਸੀਂ ਸਾਂਝ ਪਾਣੀ ਹੈ, ਉਹ ਇਹ ਹੋਣਾ ਜੇ ਕਿ ਘਰ ਦੇ ਵਿੱਚ ਜਿਹੜੇ ਖਾਣੇ ਪੱਕਦੇ ਨੇ, ਡਿਸ਼ਾਂ ਪੱਕਦੀਆਂ ਨੇ, ਔਰ ਹਫ਼ਤੇ ਦਾ ਮੈਨਿਊ ਬਣਦਾ, ਉਹਦੇ ਵਿੱਚ ਜ਼ਿਆਦਾਤਰ ਅਮਲ ਦਖਲ ਕੀ ਦਿੰਦਾ, ਜ਼ਿਆਦਾਤਰ ਅਖਤਿਆਰ ਕੀ ਦਿੰਦਾ, ਕੋਈ ਤੁਹਾਡੀ ਪਸੰਦ ਫਰਮਾਇਸ਼ ਚੱਲਦੀ ਹੈ, ਜਾਂ ਫਲਾਣੇ ਬੰਦੇ ਦੀ ਫਰਮਾਇਸ਼ ਚੱਲ ਗਈ ਔਰ ਉਹਦਾ ਆਕਾ ਮੰਨਿਆ ਗਿਆ, ਜਾਂ ਬੱਚਿਆਂ ਦਾ ਮੰਨਿਆ ਗਿਆ, ਜਾਂ ਕੀ ਹੋਇਆ, ਇਹ ਦੱਸੋ। ਅਤੇ ਰਜ਼ਾ ਚੌਧਰੀ ਨੇ ਕਾਲ ਕੀਤੀ ਔਰ ਆਖਦੇ, ਰਜ਼ਾ ਬਈ ਇਹ ਗੱਲ ਸੱਚੀ ਮੈਨੂੰ, ਗੁਲਾਮ ਅਲੀ ਬਾਈ ਇਹ ਗੱਲ ਸੱਚੀ ਦੱਸਿਆ, ਮੈਥੋਂ ਉਹਨੇ ਸਵਾਲ ਕੀਤਾ, ਮੈਨੂੰ ਉਹਨੇ ਪੁੱਛਿਆ ਵੀ ਭਾਈ ਜਾਨ ਤੁਸੀਂ ਭਾਂਡੇ ਚੰਗੇ ਧੋ ਲੈਂਦੇ ਹੋ ਜਾਂ ਕੱਪੜੇ ਚੰਗੇ ਧੋ ਲੈਂਦੇ ਹੋ। ਮੈਂ ਕਿਹਾ ਭਾਂਡੇ ਚੰਗੇ ਧੋ ਲੈਂਦਾ, ਅਤੇ ਰਜ਼ਾ ਬਈ ਐਡਾ ਸ਼ਰਾਰਤੀ, ਐਡਾ ਸ਼ਰਾਰਤੀ, ਮੈਨੂੰ ਕਹਿੰਦਾ ਬਾਬੋ ਦੱਸੀ ਨਾ ਕਿਸੇ ਨੂੰ, ਮੈਂ ਜਿਹੜੇ ਕੱਪੜੇ ਚੰਗੇ ਧੋ ਲੈਂਦਾ।

0: ਤੇਰੀਆਂ ਮਨ ਮਨ ਕੇ ਐਵੇਂ ਜ਼ਿੰਦਗੀ ਤਬਾਹ ਕੀਤੀ। ਮੁਹੰਮਦ ਅਬਦੁੱਲਾ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਕੋਟ ਅੱਧੂ, ਤੂੰ ਬਿਸਮਿਲਾ ਕਰਾਂ, ਇਤਨੇ ਦੂਰ ਤੂੰ ਮੇਰਾ ਪ੍ਰੋਗਰਾਮ ਸੁਣਦੇ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਬਹੁਤ ਸ਼ੁਕਰੀਆ ਅਬਦੁੱਲਾ। ਤੁਸੀਂ ਜਿੰਦਰ ਵਾਲਾ ਪੱਕ ਸਲਾਮਤ ਰੱਖਿਓ, ਔਰ ਮੁਹੰਮਦ ਆਰਿਫ ਬੱਟੀ ਨੂੰ ਸਲਾਮ ਆਖੇ ਨੇ। ਮੁਹੰਮਦ ਅਬਦੁੱਲਾ ਕੋਟ ਅੱਧੂ ਤੂੰ ਪ੍ਰੋਗਰਾਮ ਸੁਣਦੇ ਹੋਏ, ਮਿਸ ਕਰਦੇ ਹੋ ਮੁਹੰਮਦ ਆਰਿਫ ਬੱਟੀ ਨੂੰ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਅਮਾਨਤ ਗਾਰਡ ਆਖਦੇ ਨੇ ਕਿ ਬਹੁਤ ਸਾਰੇ ਮੈਸੇਜ ਕਰ ਚੁੱਕੇ ਹਾਂ ਫੇਸਬੁੱਕ 'ਤੇ ਕਿ ਤੁਸੀਂ ਮੇਰੇ ਮੈਸੇਜ ਨਹੀਂ ਪੜ੍ਹਿਆ। ਸਲਾਮ ਅਮਾਨਤ ਬਾਈ, ਫੇਸਬੁੱਕ 'ਤੇ ਇਤਨੇ ਜ਼ਿਆਦਾ ਕਮੈਂਟਸ ਹੁੰਦੇ ਨੇ, ਉਹ ਲੱਭਦਿਆਂ ਲੱਭਦਿਆਂ ਵੀ ਝੱਟ ਲੱਗ ਜਾਂਦਾ, ਅਤੇ ਇਸ ਵਜ੍ਹਾ ਤੋਂ ਮਿਸ ਹੋ ਜਾਂਦਾ। ਅਦਰਵਾਈਜ਼ ਮੇਰੀ ਨੀਅਤ ਨਹੀਂ ਹੁੰਦੀ ਕਿ ਕਿਸੇ ਵੀ ਬੰਦੇ ਦਾ ਕੋਈ ਮੈਸੇਜ, ਕਾਲ ਜਾਂ ਕੋਈ ਵੀ ਪੈਗਾਮ ਮੈਂ ਮਿਸ ਕਰਾਂ। ਮੁਬਸ਼ਰ ਅਲੀ ਜ਼ੈਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਚਿਸ਼ਤੀਆਂ ਤੋਂ, ਆਖਦੇ ਨੇ ਸਰ ਸਿੱਧੂ ਮੂਸੇ ਵਾਲੇ ਕਾ ਸੌਂਗ ਕੱਟ ਆਫ ਸੁਣਾ ਦਿਓ। ਬਾਈ ਪਾਕਿਸਤਾਨ ਦੇ ਵਿੱਚ ਬੈਠੇ ਹੋ, ਪਾਕਿਸਤਾਨੀ ਚੈਨਲ 'ਤੇ ਬੈਠਾ ਮੈਂ ਅਤੇ ਪੰਜਾਬੀ ਪ੍ਰੋਗਰਾਮ ਕਰ ਰਿਹਾ। ਪਾਕਿਸਤਾਨੀ ਸਿੰਗਰ ਕਿਸੇ ਦਾ ਨਾਮ ਲਵੋ, ਉਹਦੀ ਗੱਲ ਕਰੋ ਅਤੇ ਮੈਂ ਜ਼ਰੂਰ ਚਲਾਈਨਾ। ਜਿਹੜਾ ਤੁਸੀਂ ਕਹਿ ਰਹੇ ਹੋ ਇਹ ਮੈਂ ਨਾ ਚਲਾ ਸਕਦਾ, ਇਸ 'ਤੇ ਮਾਜ਼ਰਤ। ਬਹਰਹਾਲ ਮੁਬਸ਼ਰ ਬਾਈ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਮੈਨੂੰ ਅੱਛਾ ਲੱਗਾ। ਉਮੀਦ ਕਰਦਾ ਕਿ ਇੰਦਾ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋਗੇ। ਮੇਰਾ ਜਿਹੜਾ ਟਾਪਿਕ ਹੈ ਕਿ ਘਰ ਦੇ ਵਿੱਚ ਜਿਹੜਾ ਖਾਣ ਪੀਣ ਦਾ ਮੈਨਿਊ ਬਣਦਾ, ਜਿਹੜੀਆਂ ਡਿਸ਼ਿਜ਼ ਪੱਕਦੀਆਂ ਨੇ, ਖਾਣੇ ਪੱਕਦੇ ਨੇ, ਹਫ਼ਤੇ ਦਾ ਪੂਰਾ ਜਿਹੜੀ ਪੱਕਦੀ ਹਾਂਡੀ ਉਹਦੇ ਵਿੱਚ ਜ਼ਿਆਦਾਤਰ ਅਮਲ ਦਖਲ ਕਿਸ ਦਾ ਹੁੰਦਾ, ਕਿਹਦੀ ਪਸੰਦ ਫਰਮਾਇਸ਼ ਹੁੰਦੀ ਹੈ, ਜਾਂ ਕੌਣ ਹੁੰਦਾ ਜਿਹਦੇ ਕਹਿਣ 'ਤੇ ਉਹ ਖਾਣਾ ਜਾਂਦਾ ਹੈ। ਪੱਕ ਸਲਮਾਨ ਅਲੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਸਲਮਾਨ ਅਲੀ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਥੈਂਕ ਯੂ ਸੋ ਮੱਚ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਕਰਨ ਲੱਗਾ, ਨੰਬਰ ਨੋਟ ਕਰ ਲਵੋ, ਤੁਸੀਂ ਲਾਈਵ ਕਾਲ ਕਰਨੀ ਹੈ। ਨੰਬਰ ਸਾਡਾ ਇਹਨੇ 042, ਇਹ 042 ਕੋਡ ਹੈ ਲਾਹੌਰ ਦਾ, ਤੁਸੀਂ ਸਮਝਦੇ ਹੋ, 042-111-000-101, ਯਾਨੀ 042-111-0001। ਅਤੇ ਜਮਾਲ ਬਾਈ ਦਾ ਫਿਰ ਇੱਕ ਦਫ਼ਾ ਮੈਸੇਜ ਆਇਆ, ਜਮਾਲ ਬਾਈ ਥੈਂਕ ਯੂ ਸੋ ਮੱਚ, ਟਾਪਿਕ 'ਤੇ ਸਾਂਝ ਪਾਓ ਔਰ ਗੱਲ ਕਰੋ, ਮੈਨੂੰ ਅੱਛਾ ਲੱਗੇਗਾ, ਔਰ ਜੇ ਬਿਲ ਫਰਜ਼ ਪੁੱਟਣਾ ਪੈ ਜਾਵੇ, ਕਿਉਂ ਪੁੱਟਣਾ ਪਵੇ, ਨੀਤਾਂ ਸਾਫ਼ ਹੋਵਣ, ਦਿਲ ਸਾਫ਼ ਹੋਵੇ, ਮਨ ਸਾਫ਼ ਹੋਵੇ ਤਾਂ ਪੁੱਟਣਾ ਪੰਦਾ ਹੀ ਨਹੀਂ, ਕੁਝ ਨਹੀਂ ਹੁੰਦਾ, ਦਿਲ ਹਮੇਸ਼ਾ ਇਕੱਠੇ ਰਹਿਣੇ ਚਾਹੀਦੇ ਨੇ, ਬਾਕੀ ਕੋਈ ਗੱਲ ਨਹੀਂ ਹੁੰਦੀ। ਔਰ ਦਿਲ ਡੋਲਾ ਦੀ ਫਰਮਾਇਸ਼ ਕੀਤੀ ਸਨ ਨੀਚੀ ਨੋਟੀ ਨੇ, ਜ਼ਰੂਰ ਕਰਾਂਗਾ। ਲਾਈਵ ਕਾਲ ਦਾ ਸਿਲਸਿਲਾ ਸ਼ੁਰੂ, ਪਹਿਲੀ ਕਾਲ ਲੈਣ ਲੱਗਾ, ਵੇਖਦਾ ਸਾਡੇ ਨਾਲ ਕੌਣ ਨੇ ਅਤੇ ਕੀ ਕਹਿੰਦੇ ਨੇ। ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ, ਫਰੀਦ ਬੁਜੀ ਲਾਹੌਰ ਤੋਂ ਆ ਗਈ।
0: ਬਿਸਮਿਲ੍ਲਾ ਬਿਸਮਿਲ੍ਲਾ।
1: ਅੱਜ ਨਾ ਪੰਜਾਬੀ ਖਾਣਾ ਪਕਾਇਆ, ਘੀਆ ਤੋਰੀ ਤੇ ਛੋਟਾ ਗੋਸ਼ਤ, ਨਾਲੇ ਤੜਕੇ ਵਾਲੇ ਚਾਵਲ, ਸਲਾਦ, ਲੱਸੀ।
0: ਓਏ ਮੇਰੇ ਅੱਲਾ, ਮੈਨੂੰ ਭੁੱਖ ਲੱਗੀ ਏ।
1: ਆ ਜਾ ਬਿਸਮਿਲ੍ਲਾ, ਆ ਜਾ ਬਿਸਮਿਲ੍ਲਾ।
0: ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਬਈ ਬੱਕਰਾ ਪਕਾਇਆ, ਬੱਕਰਾ ਪਕਾਇਆ ਨੇ ਨਾ, ਬੱਕਰਾ ਪੱਕੋ ਹੋਵੇ ਤੇ ਬੱਕਰਾ ਕਢਾਈ ਹੋਵੇ, ਹੈ ਮਟਨ ਕਢਾਈ ਜਿਹਨੂੰ ਬੋਲਦੇ ਨੇ, ਰਤੀਆਂ ਮਿਰਚਾਂ ਦੇ ਇਹਦਾ ਨਾ ਨਾ ਲਵੋ ਨਾ, ਛੱਡੋ ਫਿਲਹਾਲ ਬੱਕਰੇ ਦੀ ਗੱਲ
1: ਕਰੀਏ।
0: ਤੇ ਇਹ ਦੱਸੋ ਬਈ, ਘਰ ਦੇ ਵਿੱਚ ਜਿਹੜੀ ਚੀਜ਼ਾਂ ਪੱਕਦੀਆਂ ਨੇ, ਇਹਦੇ ਵਿੱਚ ਜ਼ਿਆਦਾਤਰ ਕਿਹਦੀ ਮੰਨੀ ਜਾਂਦੀ, ਕਿਹਦਾ ਅਖਤਿਆਰ ਹੁੰਦਾ? ਉਹ ਫਾਤਮਾ ਅਸਲਮ ਜਿਹੜਾ ਇੱਥੇ ਸਾਡੇ ਕੋਲ ਸਟੂਡੀਓ ਦੇ ਵਿੱਚ ਵੀ ਆਏ ਸਨ। ਕੋਸ਼ਿਸ਼ ਕਰਨੀ ਹੈ, ਮਿੰਟ ਡੇਢ ਮਿੰਟ ਤੋਂ ਜ਼ਿਆਦਾ ਕਾਲ ਨਹੀਂ ਕਰਨੀ, ਜਿਵੇਂ ਕਿ ਵੇਖੋ ਨਾ ਫਰੀ ਆਪੀ ਨੇ ਫੌਰੀ ਕਾਲ ਖਤਮ ਕੀਤੀ ਔਰ ਟੂ ਦੀ ਪੁਆਇੰਟ ਗੱਲ ਕੀਤੀ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਅਲਹਮਦੁਲਿਲਾ, ਮੇਰੇ ਸੋਹਣੇ ਵੀਰ ਕੌਣ ਬੋਲ ਰਹੇ ਜੀ? ਬਿਸਮਿਲ੍ਲਾ, ਕੀ ਹਾਲ ਹੈ, ਖੈਰੀਅਤ? ਚਲੋ ਹੁਣ ਤਾਂ ਮਿਲ ਗਿਆ ਨਾ, ਕੀ ਕਹਿੰਦੇ ਹੋ? ਨਹੀਂ, ਦੂਜਾ ਫੋਨ ਤੁਹਾਡਾ, ਦੂਜਾ ਤੁਹਾਡਾ।
2: ਲੱਤ ਲਾਈ ਮੈਂ, ਠੀਕ ਹੈ, ਮੈਂ ਤੁਹਾਡਾ ਜ਼ਰੂਰ ਆਵਾਂਗਾ।
0: ਠੀਕ ਹੋ ਗਿਆ, ਤੇ ਕੀ ਕਹਿੰਦੇ ਹੋ, ਜਿਹੜੇ ਸਾਰਾ ਹਫਤੇ ਚ ਖਾਣੇ ਪੱਕਦੇ ਨੇ, ਉਹ ਜ਼ਿਆਦਾਤਰ ਕਿਹਦੀ ਫਰਮਾਇਸ਼ ਦੇ, ਕਿਹਦੀ ਮਰਜ਼ੀ ਦੇ ਪੱਕਦੇ ਨੇ ਘਰ ਦੇ ਵਿੱਚ?
2: ਬਹੁਤ ਸ਼ੁਕਰੀਆ,
0: ਬਹੁਤ ਸ਼ੁਕਰੀਆ।
2: ਸ਼ੁਗਰ ਨਾਲ ਮੇਰੀ ਪਿੰਨੀ ਤੋਂ ਲੱਤ ਕੱਟੀ ਗਈ ਹੈ, 6 ਮਹੀਨੇ ਹੋ ਗਏ।
0: ਅੱਲਾ ਪਾਕ ਕਰਮ ਕਰੇ, ਅੱਲਾ ਪਾਕ ਕਰਮ ਕਰੇ, ਖਾਸ ਕਰਮ ਕਰੇ,
2: ਅੱਲਾ ਤੋਂ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਸਾਰਿਆਂ ਨੂੰ, ਚਾਹੇ ਸਰਦਾਰ ਸਾਹਿਬ ਸ਼ਾਦਬਾਗ ਸਾਰਿਆਂ ਵਰਕੇ ਸਾਰਿਆਂ ਨੂੰ ਮੇਰੇ ਸਲਾਮ ਸਲਾਮ ਦੇਣਾ, ਵਸੀਮ ਭਾਈ ਨੂੰ ਵੀ ਸਲਾਮ ਕਹਿਣਾ, ਠੀਕ
0: ਹੈ, ਪਹੁੰਚ ਗਏ ਸਲਾਮ ਪਹੁੰਚ ਗਏ, ਬਹੁਤ ਸ਼ੁਕਰੀਆ।
2: ਅੱਲਾ ਅੱਲਾ ਅੱਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਅੱਲਾ ਤੁਹਾਨੂੰ ਤੰਦਰੁਸਤੀ ਤੁਹਾਨੂੰ ਆਨੰਦ ਦੇਵੋ।
0: ਆਮੀਨ ਆਮੀਨ,
2: ਪੂਰਾ ਹਫਤਾ ਇੰਤਜ਼ਾਰ ਕਰਾਂ ਤੁਹਾਡੇ ਕੋਲ, ਨੰਬਰ ਹਫਤਾ ਇੰਤਜ਼ਾਰ ਕਰਾਂ।
0: ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਲਓ ਦੇਖ ਲਓ ਕਿ ਜਨਾਬ ਕਿਤਨੇ ਮੁਹੱਬਤ ਕਰਦੇ ਨੇ ਸਾਡੇ ਪ੍ਰੋਗਰਾਮ ਦੇ ਨਾਲ ਸਾਡੇ ਦੋਸਤ ਸ਼ਫਕਤ ਅਲੀ ਖਾਨ ਮੀਊ ਅਤੇ ਉਹਨਾਂ ਦੀ ਬਿਰਾਦਰੀ ਸਾਡਾ ਪ੍ਰੋਗਰਾਮ ਸੁਣਦੀ ਪਈ ਹੈ। ਸ਼ਫਕਤ ਅਲੀ ਮੀਊ, ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਸੀਂ ਪਾਕ ਆਰਮੀ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ, ਹੇ ਰੋਜ਼ ਨੂੰ ਸਲਾਮ ਆ ਕੇ। ਸ਼ਫਕਤ ਭਾਈ ਸਲਾਮਤ ਰਹੋ, ਖੁਸ਼ ਰਹੋ। ਅਸਲਾਮ ਅਲੈਕੁਮ।
3: ਵਾਲੇਕੁਮ ਸਲਾਮ
0: ਜੀ।
3: ਗੁਲਾਮ ਭਾਈ ਕੀ ਹਾਲ ਹੈ? ਠੀਕ ਠਾਕ।
0: ਬਿਸਮਿਲ੍ਲਾ ਕਰਾਂ, ਠੀਕ ਠਾਕ ਅਲਹਮਦੁਲਿਲਾ।
3: ਫਰਾਜ਼ ਗੱਲ ਕਰ
0: ਰਿਹਾ ਜੀ। ਜੀ ਫਰਾਜ਼ ਭਾਈ, ਕੀ ਕਹਿੰਦੇ ਹੋ ਟਾਪਿਕ ਤੇ?
3: ਟਾਪਿਕ ਤੁਹਾਡਾ ਬੜਾ ਜ਼ਬਰਦਸਤ ਹੈ ਤੇ ਕਹਿਣਾ ਇਹ ਚਾਹਾਂਗਾ ਕਿ ਖਾਣਾ ਬਣਦਾ ਮੇਰੀ ਵਾਲਦਾ ਦੀ ਮਰਜ਼ੀ ਦਾ।
0: ਠੀਕ ਹੈ
3: ਠੀਕ ਹੈ।
0: ਤੇ ਤੁਸੀਂ ਫਰਮਾਇਸ਼ ਕੋਈ ਨਹੀਂ ਕਰਦੇ?
3: ਅਸੀਂ ਫਰਮਾਇਸ਼ ਕਦੀ ਕਿਤੇ ਅਸੀਂ ਫਰਮਾਇਸ਼ ਕਰੀ ਦੀ ਤੇ ਸਾਡੀ ਅੱਲਾ ਦਾ ਸ਼ੁਕਰ ਹੈ ਉਹ ਪੂਰੀ ਹੋ ਜਾਂਦੀ ਹੈ।
0: ਚਲੋ ਗੁੱਡ ਹੋ ਗਿਆ, ਫਿਰ ਤਾਂ ਅੱਛਾ ਹੋ ਗਿਆ।
3: ਅਸੀਂ ਜਿੰਨੇ ਮਰਜ਼ੀ ਖਾਣੇ ਖਾ ਲਈਏ, ਜਿੰਨੇ ਮਰਜ਼ੀ ਮਹਿੰਗੇ ਖਾ ਲਈਏ, ਲੇਕਿਨ ਵਾਲਦਾ ਤੇ ਅੱਧਾ ਪੱਕੇ ਖਾਣੇ ਨੇ ਉਹਦਾ ਸਵਾਦ ਨਹੀਂ ਬਦਲਣ ਲੱਗ ਸਕਦਾ ਕਿਤੇ।
0: ਤੇ ਜ਼ਿਆਦਾਤਰ ਫਰਮਾਇਸ਼ ਕਿਸ ਚੀਜ਼ ਦੀ ਕਰਦੇ ਹੋ ਵਾਲਦਾ ਸਾਹਿਬਾਂ ਨੂੰ?
3: ਮੈਂ ਜ਼ਿਆਦਾਤਰ ਅਗਰ ਫਰਮਾਇਸ਼ ਕਰਨਾ ਵਾ ਤੇ ਮੈਂ ਕਰਨਾ ਵਾ ਉਹਦੀ ਘੀਏ ਦੀ।
0: ਕਿਹਦੀ?
3: ਘੀਆ, ਘੀਆ।
0: ਅੱਛਾ, ਘੀਆ ਦਾ, ਘੀਆ ਦੀ ਯਾਨੀ ਕੱਦੂ ਦੀ। ਰਮਜ਼ਾਨ ਗੁੱਜਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਇਕਬਾਲ ਮਹਿਦੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਮਲਿਕ ਵਸੀਮ ਅਵਾਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਨਵਰ ਭੱਟੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਮੁਨਵਰ ਭੱਟੀ ਨੇ ਪ੍ਰੋਗਰਾਮ ਸੁਣਿਆ ਪਸੰਦ ਕੀਤਾ, ਮੁਨਵਰ ਅਬਾਸ ਅਤੇ ਆਜਿਜ਼ ਅਰਮਾਨ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਇਹਨਾਂ ਦਾ ਬਹੁਤ ਸ਼ੁਕਰੀਆ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਰਜ਼ਾ ਭਾਈ, ਤੁਹਾਡੇ ਬਹੁਤ ਸਾਰੇ ਦੋੜੇ ਮੇਰੇ ਪ੍ਰੋਗਰਾਮ ਦੇ ਵਿੱਚ ਹੈ ਨੇ, ਲੇਕਿਨ ਇਹ ਵੀ ਹੁਣ ਇਸ ਟਾਈਮ 'ਤੇ ਉਹ ਮੈਂ ਕਿਵੇਂ ਪੜ੍ਹਾਂ, ਚੌਕੇ ਕਾਲਾਂ ਚੱਲਦੀਆਂ ਪਈਆਂ ਨੇ। ਅਸਲਾਮ ਅਲੈਕੁਮ ਜੀ।
4: ਵਾਲੇਕੁਮ ਅਸਲਾਮ।
0: ਬਿਸਮਿਲ੍ਲਾ।
4: ਸਲੀਮ ਦਰਜੀ ਚੇਵਦਾਰ ਤੋਂ।
0: ਹਾਂ ਸਲੀਮ ਭਾਈ, ਤੁਹਾਡਾ ਜ਼ਿਕਰ ਹੋ ਚੁੱਕਾ, ਐਸਨ ਦਾ ਜ਼ਿਕਰ ਹੋ ਚੁੱਕਾ, ਬਰਥਡੇ ਅਸੀਂ ਵਿਸ਼ ਕਰ ਚੁੱਕੇ ਹਾਂ।
4: ਹਾਂਜੀ, ਇੱਕ ਦਫਾ ਫੇਰ ਕਰ ਦੇਣਾ, ਮੇਰਾ ਬੇਟਾ ਸੁਣ ਰਿਹਾ ਜੀ ਤੁਹਾਨੂੰ, ਸਲਾਮ ਭੇਜ ਰਿਹਾ ਹਸਨ ਸਲੀਮ।
0: ਹਾਂ ਮੈਂ ਅੱਗੇ ਉਹਨਾਂ ਨੂੰ ਹਸਨ ਸਲੀਮ ਨੂੰ ਵਿਸ਼ ਕਰ ਚੁੱਕਾ, ਲੇਕਿਨ ਮੈਂ ਇੱਕ ਦਫਾ ਫੇਰ ਕਹਿੰਦਾ, ਹਸਨ ਬੇਟਾ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ।
4: ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ।
0: ਤੇ ਕੀ ਕਹਿੰਦੇ ਹੋ ਜੀ, ਅੱਜ ਕੀ ਪੱਕਿਆ ਪੈਸੇ ਤੁਸੀਂ ਤਾਂ ਅੱਜ ਦੱਸੋ ਨਾ, ਅੱਜ ਕੀ ਪੱਕਿਆ?
4: ਸਰ ਅਸੀਂ ਸੁਬਾ ਆਲੂ ਵਾਲੇ ਪਰਾਠੇ ਪੱਕੇ ਸੀ ਤੇ ਹੁਣ ਅਸੀਂ ਜਿਹੜਾ ਨਾ ਦਾਲ ਗੋਸ਼ਤ ਤੇ ਚਾਵਲ ਬਣਾਉਣ ਲੱਗੇ ਆ।
0: ਠੀਕ ਹੋ ਗਿਆ। ਹਸਨ ਸਲੀਮ ਦੀ ਕੀ ਫਰਮਾਇਸ਼ ਹੈ ਅੱਜ?
4: ਹਸਨ ਦੀ ਫਰਮਾਇਸ਼ ਹੈ ਕੋਈ ਵੀ ਗੀਤ ਲਗਾ ਦੋ।
0: ਓਕੇ, ਲੱਗ ਗਿਆ ਲੱਗ ਗਿਆ ਲੱਗ ਗਿਆ, ਜਿੰਦਾਬਾਦ ਹਸਨ ਅਲੀ ਦੀ ਪਸੰਦ ਦਾ ਗੀਤ ਲੱਗ ਗਿਆ ਜੀ।

0: 04211100101 ਸਾਡਾ ਨੰਬਰ ਔਰ ਅੱਜ ਦਾ ਟਾਪਿਕ ਕਿ ਤੁਸੀਂ ਜੋ ਕੁਛ ਖਾਂਦੇ ਪੀਂਦੇ ਹੋ ਘਰ ਦੇ ਵਿੱਚ, ਜਿਹੜੀ ਹਫ਼ਤੇ ਦਾ ਮੈਨਿਊ ਬਣਦਾ, ਡਿਸ਼ਾਂ ਪੱਕਦੀਆਂ ਨੇ, ਖਾਣੇ ਪੱਕਦੇ ਨੇ, ਜ਼ਿਆਦਾਤਰ ਕਿਹਦੀ ਫਰਮਾਇਸ਼ 'ਤੇ ਪੱਕਦੇ ਨੇ? ਅਸਲਾਮ ਵਾਲੇਕੁਮ।
1: ਵਾਲੇਕੁਮ ਅਸਲਾਮ ਵਰਹਮਤੁਲਾਹੀ ਵਬਰਕਾਤ।
0: ਤੁਹਾਨੂੰ ਬੜੇ ਲੋਕ ਯਾਦ ਕਰ ਰਹੇ ਹਨ, ਬੜੇ ਲੋਕ ਯਾਦ ਕਰ ਰਹੇ ਹਨ। ਰਿਜ਼ਵਾਨਾ ਜੀ ਵੀ ਤੁਹਾਨੂੰ ਯਾਦ ਕਰਦੇ ਪਏ ਸਨ।
1: ਜੀ ਜੀ ਰਿਜ਼ਵਾਨਾ, ਆਪੀ ਕੋ ਮੇਰਾ ਵੀ ਸਲਾਮ।
0: ਜੀ ਜੀ
1: ਜੀ, ਮੈਂ ਨਲਾਇਕ ਸ਼ਗਿਰਦ ਲਾਹੌਰ ਤੋਂ, ਹਾਲੇ ਮੈਂ ਲਾਹੌਰ ਹੈਗੀ ਹਾਂ।
0: ਚਲੋ ਚਲੋ, ਨਲਾਇਕ ਸ਼ਗਿਰਦ ਸਾਡਾ ਨਾਂ ਰੋਸ਼ਨ ਕਰੇ ਸੀ।
1: ਜੀ ਜੀ ਬਿਲਕੁਲ, ਆਪਕਾ ਸ਼ਗਿਰਦ ਨਾ ਇਸ ਲਈ।
0: ਹਾਂ, ਮੇਰਾ ਸ਼ਗਿਰਦ ਹੋਵੇ ਤਾਂ ਕਾਬਿਲ ਹੋਵੇ, ਹੋ ਹੀ ਨਹੀਂ ਸਕਦਾ।
1: ਮਸ਼ਹੂਰ ਹੋ ਗਈ ਆ ਮੈਂ ਤੇ, ਬੜੀ ਮਸ਼ਹੂਰ ਹੋ ਗਈ, ਤੁਹਾਡੀ ਮਿਹਰਬਾਨੀ ਹੈ ਮੇਰੇ ਉੱਤੇ।
0: ਉਹ ਕਿਵੇਂ, ਉਹ ਕਿਵੇਂ? ਤੁਹਾਡੀ ਪਸੰਦ ਹੀ ਚਲਦੀ ਹੋਣੀ ਗੁਜਰਾਲੇ ਤੇ ਲਾਹੌਰ ਮਹਿਮਾਨ ਬਣ ਕੇ ਆਉਂਦੇ ਹੋਗੇ, ਇੱਥੇ ਵੀ ਤੁਹਾਡੀ ਪਸੰਦ ਹੀ ਚਲਦੀ ਹੋਏਗੀ।
1: ਜੀ ਬਿਲਕੁਲ, ਮੈਂ ਕਿਹਾ ਮਾਮਾ ਮੈਂ ਬਰਿਆਨੀ ਖਾਣੀ ਤੇ ਮੇਰੇ ਵਾਸਤੇ ਮਿੱਠੀਆਂ ਸੇਵਾਂ ਬੜੰਗ ਬੜੰਗ ਬਣਾਉਣੀ ਹੈ ਤੁਸੀਂ, ਤਾਂ ਫਿਰ ਮੇਰੀ ਮਾਮਾ ਨੇ ਮੇਰੇ ਵਾਸਤੇ ਇੰਨਾ ਕੁਝ ਬਣਾਇਆ, ਕੱਲ ਆਈ ਤੇ ਮੈਂ ਬੜੀ ਖੁਸ਼ ਹੋਈ ਹਾਂ।
0: ਤੇ ਕਦੀ ਕਦੀ ਆਇਆ ਕਰਨਾ, ਰੋਜ਼ ਨਾ ਆ ਜਾਇਆ ਕਰਨਾ।
1: ਨਹੀਂ ਅੱਲਾ ਖੈਰ ਕਰੇ, ਮੈਂ ਜਦੋਂ ਦੀ ਮੇਰੀ ਸ਼ਾਦੀ ਹੋਈ ਮੈਂ ਹੱਲੇ ਆਈ ਹਾਂ, ਉਸ ਤੋਂ ਪਹਿਲੇ ਮੈਂ ਆਈ ਨਹੀਂ।
0: ਮਿਹਰਬਾਨੀ, ਸ਼ੁਕਰੀਆ, 4 ਦਿਨ ਮਾਮਾ ਨੇ ਸਕੂਨ ਆ ਗਿਆ।
1: ਮੇਰੇ ਕੋਲੋਂ ਪੁੱਛਿਆ ਤੁਸੀਂ ਵੀ, ਤੁਸੀਂ ਕਿਹਾ ਮੇਰੀ ਭੈਣ ਆਈ ਹੈ, ਤਾਂ ਦੱਸੋ ਮੈਨੂੰ ਕੀ ਖਾਣਾ ਹੈ, ਕੀ ਪਕਾਉਣਾ ਹੈ, ਦੱਸੋ।
0: ਮੈਂ ਤੁਹਾਨੂੰ ਕਹਿ ਰਿਹਾ ਕੀ ਹੈ, ਮੈਂ ਤਾਂ ਗੱਲਾਂ ਪਕਾਈਂਦਾ ਬੇਟਾ, ਅਸੀਂ ਤਾਂ ਗੱਲਾਂ ਦਾ ਖੱਟਿਆ ਖਾਂਦੇ ਹਾਂ।
1: ਨਹੀਂ ਵੇਖੋ, ਤੁਸੀਂ ਮੇਰੇ ਕੋਲ ਪੁੱਛਿਆ ਨਹੀਂ, ਤੇ ਮੇਰੀ ਭੈਣ ਤੂੰ ਕੁਝ ਪੀਣਾ ਹੈ, ਕੁਝ ਪਕਾਵਾਂ?
0: ਜੇ ਤੁਸੀਂ ਕੁਝ ਖਾਣਾ ਹੈ ਤੇ ਤਦ ਵੀ ਤੁਸੀਂ ਪਕਾ ਕੇ ਖਾ ਲਵੋ, ਕੁਝ ਪੀਣਾ ਹੈ ਤੇ ਉਹ ਵੀ ਪੀ ਲਓ, ਤੇ ਆ ਮੈਂ ਬੰਦੇ ਨੂੰ ਕਹਿ ਦਿਆ ਭੱਜ ਕੇ ਜਾ ਵੀ ਖਾਲੀ 2 ਬੋਤਲਾਂ ਲੈ ਕੇ ਰਿਮਸ਼ਾ ਲਈ, ਜਲਦੀ ਜਾਈਂ ਜਲਦੀ ਜਲਦੀ, ਤੇ ਉਲਟੀ ਕੱਪ ਚਾਹ ਦੀ ਲੈ ਕੇ, ਉਲਟੀ ਕੱਪ ਚਾਹ ਦੀ, ਜਲਦੀ ਜਾ, ਬਸ ਕਹਿ ਦਿੱਤਾ ਜੀ।
1: ਚਾਹ ਪੀਣੀ ਮੈਂ ਤੁਹਾਡੇ ਕੋਲੋਂ ਪੁੱਛਦੀ ਹਾਂ, ਤੁਸੀਂ ਚਾਹ ਪੀਣੀ ਹੈ?
0: ਅੱਲਾ ਹਾਫਿਜ਼, ਅੱਲਾ ਹਾਫਿਜ਼, ਬਸ ਕਰੀ ਲੰਬੀ ਕਾਲ ਹੋ ਰਹੀ।
1: ਨਹੀਂ ਜਾਂਦੇ ਜਾਂਦੇ ਮੈਂ ਸਲਾਮ ਦੇਣਾ ਚਾਹੁੰਦੀ ਹਾਂ ਰਜ਼ਾ ਭਾਈ, ਸ਼ਹਿਜ਼ਾਦ ਅੰਕਲ ਤੋਂ, ਫਿਰ ਫਿਰਨ ਤੁਹਾਡੀ ਆਪੀ ਅਨੀ ਦਾ ਪੀ ਮਸ਼ਾਲ ਆਪੀ ਸਾਜ ਦਾ ਸੁਲੇਖਾ ਹਮਨਾ ਸਾਜ ਲਈ ਜੋ ਵੀ ਫਜ਼ਾਨਾ ਆਪੀ ਇਹ ਦਿਨ ਕੋ ਵੀ ਮੇਰਾ ਸਲਾਮ।
0: ਲਾਹੌਰ ਤੋਂ ਉਜ਼ਮਾ ਅਜੇ ਰੱਖਦੇ ਨੇ, ਅਸਲਾਮ ਵਾਲੇਕੁਮ ਸਰ, ਕੈਸੇ ਹੈ ਆਪ? ਅੱਲਾ ਬਲੈਸ ਯੂ, ਆਮੀਨ, ਹੈਪੀ ਡਿਫੈਂਸ ਡੇ, ਪਾਕਿਸਤਾਨ ਜ਼ਿੰਦਾਬਾਦ। ਔਰ ਇੱਕ ਰਿਕੁਐਸਟ ਹੈ, ਭਲੇ ਕਰਦੇ ਪੁੱਤਰ, ਹਟਾਂ ਤਾਂ ਨਹੀਂ ਵਿਕਦੇ, ਬਿਲਕੁਲ ਚਲਾ ਚੁੱਕਾ, ਤੁਹਾਡਾ ਮੈਸੇਜ ਲੇਟ ਆਇਆ, 20 ਮਿੰਟ ਦਾ ਸੈਗਮੈਂਟ ਕੀਤਾ ਤੇ 20 ਮਿੰਟ ਦੇ ਸੈਗਮੈਂਟ ਦੇ ਵਿੱਚ ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ, ਮੈਂ ਚਲਾ ਚੁੱਕਾ। ਮੁਬਸ਼ਰ ਫਰਾਮ ਚਿਸ਼ਤੀਆਂ, ਸਰ ਜੀ ਹਮ ਪਰਦੇਸੀ ਬੰਦੇ ਹੈ ਔਰ ਕਮਾਨੇ ਕੇ ਲੀਏ ਘਰ ਸੇ ਨਿਕਲੇ ਹੈ, ਲੇਕਿਨ ਜਬ ਘਰ ਜਾਤੇ ਹੈ ਤੋ ਅੰਮੀ ਸੇ ਬੋਲ ਕਰ ਬਿਰਿਆਨੀ ਬਨਵਾਤੇ ਹੈ। ਬਾਕੀ ਆਪਕਾ ਸ਼ੋਅ ਬਹੁਤ ਅੱਛਾ ਹੈ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਇਹਦਾ ਮਤਲਬ ਹੈ ਘਰ ਜਦੋਂ ਜਾਂਦੇ ਹੋ ਬਤੌਰ ਮਹਿਮਾਨ ਜਾਂਦੇ ਹੋ, ਜ਼ਾਹਿਰ ਹੈ ਫਿਰ ਉਹ ਤਾਂ ਰਿਮਸ਼ਾ ਦੀ ਤਰ੍ਹਾਂ ਤੁਹਾਡੀ ਪਸੰਦ ਹੀ ਚਲਦੀ ਆਉਣੀ ਹੈ, ਬਲਕਿ ਨਖਰੇ ਚਲਦੇ ਆਉਣੇ ਤੁਹਾਡੇ, ਮੈਨੂੰ ਯਕੀਨ ਹੈ, ਮੈਨੂੰ ਪਤਾ ਹੈ। ਵੇਖਦੇ ਹਾਂ ਅਗਲੀ ਕਾਲ ਕੇ ਦੀਏ ਤੇ ਕੌਣ ਨੇ ਤੇ ਕੀ ਕਹਿੰਦੇ ਨੇ। ਅਸਲਾਮ ਵਾਲੇਕੁਮ।
2: ਅਸਲਾਮ ਵਾਲੇਕੁਮ।
0: ਵਾਲੇਕੁਮ ਅਸਲਾਮ,
2: ਮੁਹੰਮਦ ਅਲੀ ਸਾਹਿਬ,
0: ਬਿਸਮਿਲ੍ਲਾ।
2: ਸਰ ਜੀ ਮੈਂ ਬੜੀ ਦਫਾ ਪ੍ਰੋਗਰਾਮ ਤੁਹਾਡਾ ਸੁਣ ਚੁੱਕਿਆ,
0: ਬੜੀ ਵੱਡੀ ਗਲਤੀ ਕੀਤੀ ਨੇ।
2: ਨਹੀਂ ਨਹੀਂ, ਬੜਾ ਮਜ਼ਾ ਆਉਂਦਾ ਜਨਾਬ, ਬੜਾ ਮਜ਼ਾ ਆਉਂਦਾ ਸੁਣਿਆ।
0: ਹਾਂਜੀ ਜੀ ਭਾਈ,
2: ਤੇ ਤੁਹਾਡੇ ਅੱਜ ਦੇ ਟਾਪਿਕ ਤੇ ਇਹ ਕਿ ਗੱਲ ਕਿੰਦੀ ਮਨੀਂਦੀ ਏ, ਤੁਹਾਨੂੰ ਪਤਾ ਹੀ ਏ ਘਰ ਦੇ ਵਿੱਚ ਜਿਹੜਾ ਘਰ ਸੰਭਾਲ ਕੇ ਬੈਠਾ ਹੈ,
0: ਹਾਂ ਹਾਂ,
2: ਉਹਦੀ ਮਨੀਣੀ ਹੁੰਦੀ ਹੈ ਨਾ,
0: ਬਿਲਕੁਲ, ਜਿਹੜਾ ਕਮਾਈਂਦਾ ਹੁੰਦਾ ਉਹਦੇ ਮੂੰਹ ਵੱਲ ਵੇਖਿਆ ਜਾਂਦਾ।
2: ਸੁਣੋ, ਮੈਂ ਪ੍ਰੋਗਰਾਮ ਸੁਣਦਾ ਪਿਆ, ਕਿਸੇ ਵੀ ਜਨਾਬ ਵਾਲੀ ਸੱਚਾ ਜਵਾਬ ਨਹੀਂ ਦਿੱਤਾ ਕਿ ਹਮੇਸ਼ਾ ਘਰ ਦੇ ਵਿੱਚ ਬੇਗਮ ਦੀ ਮਨੀਂਦੀ ਏ, ਤੁਸੀਂ ਜੋ ਮਰਜ਼ੀ ਵੀ ਕਹਿੰਦੇ ਰਹੋ।
0: ਮੈਨੂੰ ਲੱਗਦਾ ਸਾਡੀ ਬਾਬੀ ਸੁਣਦੇ ਪਏ ਨੇ, ਮੈਨੂੰ ਸ਼ੱਕ ਪਾ ਰਿਹਾ।
2: ਤੁਹਾਡਾ ਜਨਾਬ ਪ੍ਰੋਗਰਾਮ ਸੁਣੀਦਾ, ਖਲੀਲ ਅਹਿਮਦ ਨਾਂ ਹੈ ਮੇਰਾ ਜਨਾਬ, ਤੇ ਲਾਹੌਰ ਵਿੱਚ ਰਹਿ ਰਹੇ ਹਾਂ।
0: ਜੀ ਜੀ ਖਲੀਲ ਭਾਈ,
2: ਪਿਛਲਾ ਇਲਾਕਾ ਹਾਫਜ਼ਾਬਾਦ ਹੈ ਜੀ।
0: ਚਲੋ ਜਿੰਦੇ ਰਹੋ, ਸਲਾਮਤ ਰਹੋ ਭਾਈ, ਬਹੁਤ ਸ਼ੁਕਰੀਆ, ਕੱਲਾਂ ਹੀ ਲੋਕ ਲਾਈਨ ਤੇ ਲੱਗੇ ਨੇ,
2: ਤੁਹਾਡਾ ਪ੍ਰੋਗਰਾਮ ਸੁਣੀਦਾ, ਬੜਾ ਮਜ਼ਾ ਆਉਂਦਾ।
0: ਅੱਲਾ ਤੁਹਾਨੂੰ ਖੁਸ਼ ਰੱਖੇ, ਸਲਾਮਤ ਰਹੋ ਭਾਈ।
2: ਓਕੇ ਜੀ,
0: ਅੱਲਾ ਹਾਫਿਜ਼, ਅੱਲਾ ਹਾਫਿਜ਼। ਅਸਲਾਮ ਵਾਲੇਕੁਮ।
3: ਵਾਲੇਕੁਮ ਅਸਲਾਮ ਸਰ, ਕੀ ਹਾਲ ਹੈ? ਠੀਕ ਹੋ?
0: ਅਲਹਮਦੁਲਿਲਾਹ,
3: ਗੱਲ ਮਿਲੀ ਹੈ, ਕੋ 300 ਵਾਰੀ ਮਿਲਾਵਟ ਨਹੀਂ ਹੁਣ ਤੇ ਬਸ ਹੋ ਗਈ।
0: ਕੋਈ ਗੱਲ ਨਹੀਂ, ਮਿਲ ਤਾਂ ਗਈ ਹੈ ਨਾ। ਆਪਣਾ ਨਾਮ ਦੱਸੋ।
3: ਸਿਹਤ ਤੰਦਰੁਸਤੀ ਦੇ, ਮੇਰਾ ਨਾਮ ਉਸਮਾ
0: ਮਤਲਬ ਤੁਹਾਡੀ ਪਸੰਦ ਨੀ ਪੱਕਦੀ?
3: ਕੋਈ ਸ਼ੈ ਨੀ ਪੱਕਦੀ, ਘਰ ਵਾਲੇ ਜਾਣਨ, ਭਾਬੀਆਂ ਜਾਣਨ ਤੇ ਭਾਬੀਆਂ ਦੇ ਬੱਚੇ ਜਾਣਨ,
0: ਨਹੀਂ ਤੇ ਤੁਸੀਂ ਕੀ
3: ਅੱਲਾ ਲੂ ਉਹਨਾਂ ਦੇ ਦਿਲ ਵਿੱਚ ਆ ਜੇ ਤੇ ਮੇਰੀ ਦਿਲ 'ਚ ਜਿਹੜੀ ਚੱਲਦੀ ਹੁੰਦੀ ਕਿ ਯਾਰ ਅੱਜ ਬਿਰਿਆਨੀ ਪੱਕ ਜੇ, ਅੱਜ ਦਾਲ ਗੋਸ਼ਤ ਬਣ ਜੇ, ਅੱਜ ਫਲਾਣੀ ਸ਼ਾ ਪੱਕ ਜੇ, ਉਹ ਅੱਲਾ ਲਈ ਪੱਕ ਜਾਂਦੀ, ਫਿਰ ਅੱਲਾ ਉਹਨਾਂ ਦੇ ਦਿਲ 'ਚ ਪਾ ਦਿੰਦਾ ਪੱਕ ਜਾਂ ਤੇ
0: ਬੜੀ ਬੇਇੱਜ਼ਤੀ ਵੈਸੇ ਬੜੀ ਬੇਇੱਜ਼ਤੀ ਹੈ ਤੁਹਾਡੀ।
3: ਸੱਚੀ ਦੱਸਾਂ ਨਾ, ਤਾਂ ਮੇਰਾ ਦਿਲ ਕਰਦਾ ਆਪਾਂ ਬਿਰਿਆਨੀ ਖਾਣੇ ਨੂੰ ਲਾਈਵ ਸਬਰ ਮੁਲਕ ਨੂੰ ਦੱਸ।
0: ਚਲੋ
3: ਬਿਰਿਆਨੀ ਪੱਕ ਗਈ ਜੇ, ਅੱਜ ਮੈਂ ਬਿਰਿਆਨੀ ਖਾ ਲਈ।
0: ਚਲੋ ਫਿਰ ਮੈਂ ਵੀ ਆ ਰਿਹਾ ਜੀ।
3: ਠੀਕ ਸੋ ਵੀ ਆ ਜੋ।
0: ਓਕੇ ਓਕੇ,
3: ਅੱਲਾ ਹਾਫਿਜ਼। ਨਹੀਂ ਮਜ਼ਾਕ ਕੀਤਾ ਹੈ, ਸੂ ਸੀਰੀਅਸ ਨਾ ਲਿਓ।
0: ਨਹੀਂ ਮੈਂ ਆਂਦਾ ਵੀ ਨਹੀਂ, ਐਡੀ ਟੈਨਸ਼ਨ ਵੀ ਨਹੀਂ
3: ਮੇਰੀ। ਨਹੀਂ ਨਹੀਂ ਮੈਂ ਬਿਰਿਆਨੀ, ਤੁਸੀਂ ਆ ਕੇ ਬਿਰਿਆਨੀ ਖਾ ਲਓ, ਬਿਸ਼ੱਕ ਬਿਰਿਆਨੀ ਹੈ, ਉਹ ਗੱਲ ਨਹੀਂ ਕਰਦੀ ਵੀ ਮੰਨਣੇ ਦੀ ਗੱਲ।
0: ਉਹ ਨਹੀਂ, ਉਹ ਤਾਂ ਮਜ਼ਾਕ ਸਮਝ ਆ ਗਈ। ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼। السلام علیکم۔
4: وعلیکم
0: السلام۔ بسم اللہ، خیل اللہ کا کرم، اللہ کا کرم۔
4: بہت اچھا لگ رہا ہے۔
0: مہربانی مہربانی، کس کی مانی جاتی گھر میں کھانے وانے پکانے کے لیے زیادہ؟
4: یہ امی اور ابو کے۔
0: کس کی؟
4: امی اور ابو کا۔
0: تانوں پوچھنا ہی کوئی نہیں؟
4: نہیں ابھی تو ہم گھر کے تھے، ابھی چھوٹا ہے۔
0: اچھا،
4: مسافر وغیرہ سے گھر جاتا ہے، کیا دیتے؟
0: نہیں نہیں، جب آپ لاہور سے گھر جاتا ہے تو تب کیا پکتا ہے؟
4: پھر وہ گوشت وغیرہ پک جاتا ہے۔
0: کون سا گوشت؟
4: گوشت مٹن۔
0: مٹن، ہاں مٹن زیادہ پسند کرتے ہیں نا آپ لوگ۔
4: ہاں بالکل۔
0: چلو، میرے منہ میں پانی آنے لگ گیا ہے۔ ٹھیک ہے، اللہ حافظ۔ اللہ حافظ۔ لو جی، حمد اللہ ملخیل فرام کوئٹہ ساڈے پروگرام میں شامل ہیں، بہت شکریہ، بڑی مہربانی۔ السلام علیکم۔
5: جی وعلیکم السلام۔ علی محمد صاحب ہیں؟
0: غلام علی جاوید۔
5: غلام علی جاوید صاحب، آپ کو اور تمام سننے والوں کو السلام علیکم۔
0: وعلیکم السلام۔ میرے بھائی کون ہے میرے نال؟
5: میں محمد سلمان بٹ بول رہا ہوں لاہور سے۔
0: او میں صدقے، میں صدقے سلمان بھائی۔
5: وہ جو کھانا پکتا ہے نا گھر میں، ساروں کی مشاورت سے پک جاتا ہے۔
0: ٹھیک ہے،
5: ساروں کی مشاورت، سارے جو مسئلہ کر لیتے ہیں تو وہ
0: زیادہ فرمائشیں کیسے چلتی ہیں؟ فرمائشیں کیسے چلتی ہیں زیادہ تر؟
5: وہ پتا کہ ایک آدھا بچہ جو کوئی چیز نہیں کھاتا نا، وہ جو پکتی ہے، کسی ایک کی نہیں پسند ہوتی، وہ پھر بازار سے کوئی چیز اپنے لیے منگوا لیتا ہے۔
0: صحیح صحیح صحیح صحیح صحیح۔
5: اچھا بات سنیں، وہ ایک ہمارے کالر ہوتے، کال کرتے تھے، لطیف مغل صاحب۔
0: جی جی،
5: وہ نہیں آپ کال کرتے؟
0: کرتے ہیں کرتے ہیں کرتے ہیں کرتے ہیں، آج بھی دو دفعہ کی۔ ہاں
5: اچھا، پھر مجھے نہیں، وہ
0: ابھی آئیں گے دوبارہ،
5: آگا پیچھے ہو جاتا ہوگا۔ باقی آپ کا پروگرام ہر اتوار والے دن لگتا ہے؟
0: اتوار والے دن۔
5: چلو بڑی مہربانی،
0: شکریہ،
5: السلام
0: علیکم۔ وعلیکم السلام۔ وعلیکم السلام۔ السلام علیکم۔
6: وعلیکم السلام سر، کی حال ہے؟ ٹھیک ہو؟
0: الحمدللہ۔
6: بودی جٹ سر گل کر رہے ہیں۔
0: بسم اللہ بودی جی، کی حال ہے؟ ٹھیک ٹھاک ہو؟
6: ਹਾਂਜੀ ਸ਼ੁਕਰ ਹੈ ਨਾਲ ਸਾਰੇ। ਅੱਗੇ ਕੱਲ੍ਹ ਰਹਿ ਕਹਿ ਰਿਹਾ ਸੀ, ਸਾਡੀ ਬਰਿੰਦਰੀ ਘਰ 'ਚ ਸਿਰਫ ਬੀਬੀਆਂ ਦੀ ਬਰਿੰਦਰੀ ਹੁੰਦੀ, ਐਸੀ ਦੀ

0: ਜਿਹੜਾ ਦਿਲ ਖਰੀਦੇ ਤੇ ਮੈਂ ਕਸਾਈ ਕੁੱਕ ਦਿਲ ਲੈ ਕੇ ਆਇਆ ਤੇ ਮੈਂ ਭਲੇ ਆਪਣੀ ਬਰੀਕ ਨੂੰ ਕਿਹਾ ਲੈ ਭਲੀਏ ਲੋਕੇ ਪਕਾ
1: ਮਜ਼ੇਦਾਰ ਕਾਲ ਆ ਔਰ ਹਮੇਸ਼ਾ ਮਜ਼ੇਦਾਰ ਕਾਲ ਕਰਦੇ ਨੇ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਸਲਾਮ ਅਲੈਕੁਮ ਜੀ, ਕੌਣ ਨੇ ਸਾਡੇ ਨਾਲ ਜੀ? ਇਰਮ ਜੀ ਬਿਸਮਿਲਾ ਕਰਾਂ, ਕੀ ਹਾਲ ਹੈ, ਠੀਕ ਠਾਕ ਹੋ?
2: ਬੱਚਿਆਂ
1: ਦੇ ਵਿੱਚੋਂ ਜ਼ਿਆਦਾਤਰ ਕਿਹੜੇ ਬੱਚੇ ਦੀ ਮੰਨੀ ਜਾਂਦੀ ਹੈ?
2: ਮੇਰੀ ਇੱਕ ਛੋਟੀ ਭੈਣ ਹੈਗੀ, ਉਹ ਬਹੁਤੇ ਚੌਲ ਪਕਵਾਉਂਦੀ।
1: ਇੱਥੇ ਰੱਖੋ, ਕਿਹੜੇ ਵਾਲੇ ਚਾਵਲ?
2: ਨਮਕੀਨ ਚਾਵਲ।
1: ਅੱਛਾ, ਨਮਕੀਨ ਚਾਵਲ ਪਕਵਾਉਂਦੀ ਹੈ, ਉਹਦਾ ਨਾਮ ਕੀ ਹੈ?
2: ਗੁਆਰੇ
1: ਦੀਆਂ ਫਲੀਆਂ। ਵਾਹ ਬਾਈ ਵਾਹ ਵਾਹ ਬਾਈ, ਹੁਣ ਜਦੋਂ ਪਕਾਓ ਮੈਨੂੰ ਦੱਸਣਾ ਜੀ।
2: ਚਲੋ ਠੀਕ ਹੈ ਜੀ, ਬਿਸਮਿਲ੍ਲਾ, ਤੁਸੀਂ ਆ ਜਾਇਓ।
1: ਓਕੇ, ਜਿੰਦੇ ਰਹੋ, ਅੱਲਾ ਹਾਫਿਜ਼। ਅੱਲਾ
2: ਹਾਫਿਜ਼ ਸਭ ਨੂੰ ਸੁਣਨ ਵਾਲਿਆਂ ਨੂੰ, ਸਲਾਮ ਸ਼ਮਸੀ ਗਰੁੱਪ ਨੂੰ, ਅਨਿਲ ਆਪੀ ਨੂੰ।
1: ਪਹੁੰਚ ਗਿਆ ਸਲਾਮ, ਪਹੁੰਚ ਗਿਆ। ਅਸਲਾਮ ਅਲੈਕੁਮ।
3: ਅਸਲਾਮ ਅਲੈਕੁਮ ਭਾਈ ਗੁਲਾਮ ਅਲੀ।
1: ਵਾਲੇਕੁਮ ਅਸਲਾਮ ਯਾਸੀਨ ਭਾਈ, ਬਿਸਮਿਲ੍ਲਾ ਕਰਾਂ।
3: ਸ਼ੁਕਰ ਅੱਲਾਹ ਦਾ, ਖੈਰ ਖਰੀਅਤ ਆ ਜਾ, ਰੋਟੀ ਖਾ ਲਓ।
1: ਮੇਰਾ ਦਿਲ ਪਿਆ ਕਰਦਾ ਵੀ ਯਾਸੀਨ ਭਾਈ ਦੇ ਨਾਲ ਡਰਾਈਵਿੰਗ ਕਰਾਂ, ਡਰਾਈਵਿੰਗ ਦੇ ਦੌਰਾਨ ਰਾਹ 'ਚ ਜਿੱਥੇ ਰੁਕਣੇ ਇਹਨਾਂ ਨੂੰ ਆਖਾਂ ਵੀ ਇੱਥੋਂ ਮਟਨ ਕਢਾਈ ਮੈਨੂੰ ਖਵਾਓ, ਕਦੀ ਤੁਹਾਡੇ ਨਾਲ ਸਫ਼ਰ ਕਰਾਂ।
3: ਜਨਾਬ ਅਸੀਂ ਤਾਬੇਦਾਰ ਆ ਜਿਹੜੇ ਤੇਰੇ ਮਿਲ ਹੀ ਨਹੀਂ ਰਹਿੰਦੇ 18 ਸਾਰੀ ਵਾਲੇ।
1: ਹਾਂ,
3: ਅਗਰ ਸੁਣਦੇ ਪਏ ਤਾਂ ਉਹਨਾਂ ਨੂੰ ਆਖੋ ਵੀ ਮੈਂ ਉਸ ਪਾਸੇ ਜਾਂਦਾ, ਉਹਨਾਂ ਦਾ ਮੱਛੀਆਂ ਤੋਂ ਰੱਖ ਲੈਂਦੇ ਆਪਣੀਆਂ 3-4 ਦਿਨ ਸਾਡੀਆਂ ਆਪ ਰਾਤ।
1: ਓਏ ਰਿਆਜ਼ 18 ਹਜ਼ਾਰੀ ਵਾਲਾ ਇਹ ਕੰਮ ਉਹ ਕਰਦੇ ਨੇ, ਰਿਆਜ਼ 18 ਹਜ਼ਾਰੀ ਵਾਲਾ ਨਹੀਂ, ਉਹਦੇ ਕੋਲ ਦੋ ਦਰਿਆ ਇਕੱਠੇ ਹੁੰਦੇ, ਚਨਾਬ ਵੀ ਤੇ ਜੇਲਮ ਵੀ।
3: ਹਾਂ ਤੇ ਰਲ ਕੇ ਲੱਗ ਤੇ ਮੈਂ ਜਾਂਦਾ ਨਾ ਲਈਆ ਬੱਖਰ ਵਾਲੀ ਸਾਈਡ ਤੇ।
1: ਚਲ ਹੁਣ ਇਹਦੇ ਟੁਰ ਪਏ ਹੋ,
3: ਆਓ
1: ਤੁਹਾਡਾ ਵੀ ਕੋਈ ਹਾਲ, ਤੁਹਾਡਾ ਵੀ ਕੋਈ ਹਾਲ ਨਹੀਂ। ਤੇ ਕਿਹਦੀ ਫਰਮਾਇਸ਼ ਘਰੇ ਚੱਲਦੀ ਹੈ ਜ਼ਿਆਦਾਤਰ? ਮੁਖਤਸਰ ਇਸ ਤੋਂ ਕਰ ਰਿਹਾ ਕਿ ਆਖਰੀ 2-3 ਮਿੰਟ ਚੱਲ ਰਹੇ ਨੇ। ਅਸਲਾਮ ਅਲੈਕੁਮ।
4: ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਹੋ?
1: ਅਲਹਮਦੁਲਿਲਾ ਭਾਈ।
4: ਬਹੁਤ
1: ਸ਼ੁਕਰੀਆ, ਬੜੀ ਮਿਹਰਬਾਨੀ, ਤੇ ਜਲਦੀ ਦੱਸੋ ਵੀ ਕਿਹਦੀ ਪਸੰਦ ਦੀ ਜ਼ਿਆਦਾਤਰ ਚੀਜ਼ਾਂ ਘਰੇ ਪੱਕਦੀਆਂ?
4: ਅਰੇ ਭਾਈ ਜਾਨ, ਦੋ ਜੀ ਅਸੀਂ ਆ, ਮੇਰਾ ਬੇਟਾ ਤੇ 4 ਮੇਰੇ ਦੋਤਰੀਆਂ ਪੋਤਰੀਆਂ ਨੇ। ਜਿਹੜੇ ਕਹਿੰਦੇ ਨੇ ਉਹੀ ਸ਼ਾਇਦ ਬਣਾ ਲਏ ਜੀ, ਅੱਜ ਗੋਲ ਕਾਲੂ ਬਣਾ ਲਏ।
1: ਨਹੀਂ, ਜਿਹੜਾ ਬੱਚਾ ਫਰਮਾਇਸ਼ ਕਰੇ ਤੁਸੀਂ ਬਣਾ ਦਿੰਦੇ ਹੋ, ਐਵੇਂ ਨਾ?
4: ਨਹੀਂ, ਬਣਾ ਲਏ ਤਾਂ ਫਿਰ ਬਾਹਰੋਂ ਫਿਰ ਚਨੇ ਚੁਣੇ ਲੈ ਜਾਂ ਨਾਨ ਲੈਣ ਤੇ ਜਿਹੜੀ ਸ਼ਾਹ ਕੀ ਖਾ ਲੈ।
1: ਓਕੇ ਓਕੇ, ਬਹੁਤ ਸ਼ੁਕਰੀਆ ਜੀ, ਟਾਈਮ ਥੋੜਾ ਹੈ।
4: ਠੀਕ, ਹਾਂਜੀ ਟਾਈਮ ਥੋੜਾ ਹੈ।
1: ਅੱਲਾ ਹਾਫਿਜ਼। ਅੱਲਾ ਹਾਫਿਜ਼। ਲਓ ਜੀ, ਆਖਰੀ ਕਾਲ, ਜਿਹਦੀ ਕਿਸਮਤ ਹੋਈ ਉਹਦੀ ਕਾਲ ਲੱਗ ਜਾਏਗੀ। ਅਸਲਾਮ ਅਲੈਕੁਮ
5: ਜੀ। ਵਾਲੇਕੁਮ ਸਲਾਮ, ਖੁਸ਼ ਆਮਦੀਦ, ਕੀ ਹਾਲ ਚਾਲ
1: ਹੈ? ਅਲਹਮਦੁਲਿਲਾ, ਸ਼ੁਕਰ ਹੈ, ਮੇਰੇ ਬਰਾ ਦੀ ਕਾਲ ਲੱਗ ਗਈ।
5: ਬਸ ਬਸ ਹੋ ਗਈ, ਮੋੜ ਮੈਂ ਕੰਨ ਫੜ ਲੈਣ, ਮੈਂ ਕਿਹਾ ਨਹੀਂ ਮਿਲਣੀ। ਸਭ ਤੋਂ ਪਹਿਲਾਂ ਜਨਾਬ ਰਿਮਸ਼ਾ ਨੂੰ ਅਸੀਂ ਵੈਲਕਮ ਟੂ ਦਾ ਲਾਹੌਰ ਕਹਿੰਦੇ ਹਾਂ, ਬਾਕੀ ਜਿਨ੍ਹਾਂ ਨੇ ਮੈਨੂੰ ਸਲਾਮ ਕਰ ਲਿਆ, ਮੇਰੇ ਗਰੁੱਪ ਨੂੰ ਸਲਾਮ ਕਰ ਲਿਆ। ਵਾਲੇਕੁਮ ਸਲਾਮ ਪਹਿਲੀ ਭਾਈ, ਸਭ ਤੋਂ ਪਹਿਲੇ ਮੈਂ ਆਪਣੀ ਗੱਲ ਕਰਾਂਗਾ, ਕਿਉਂ ਮੈਂ ਘਰ ਜਾਂਦਾ ਤੇ ਫਿਰ ਮੇਰੀ ਕੰਮ ਚੱਲਦੀ ਹੈ, ਅੱਗੇ ਪਿੱਛੇ ਤੁਹਾਡੇ ਬਰੀਏ ਹੱਥ ਨਹੀਂ ਚੱਲਦੀ,
1: ਬਦਰੀਆਂ ਦੀ ਜ਼ਿਆਦਾ ਚੱਲਦੀ ਹੈ।
5: ਹਾਂਜੀ, ਮੈਂ ਘਰ ਜਾਵਾਂ ਤਾਂ ਗੱਲ ਪੁੱਛਦੇ ਨੇ, ਵਰਜਾਈਆਂ ਪੁੱਛਦੀਆਂ ਨੇ, ਬਾਬੀ ਥੋੜੀ ਪੋਈ ਨਿਆਮ ਵੀ ਚੌਧਰੀ ਕੇ ਖਾਣਾ ਹੈ। ਪਹਿਲਾਂ ਸਾਰੇ ਲੋਕੀ ਨਾ, ਕੁਝ ਲੋਕ ਇਹੋ ਜਿਹੇ ਜ਼ਿੰਦਗੀ ਵਿੱਚ ਜਿਹੜੇ ਚਾਹ ਨੂੰ ਹਾਸਲਾਂ ਦਾ ਮੁਨਾਸਿਬ ਨਹੀਂ ਸਮਝਦੇ, ਚੰਗਾ ਨਹੀਂ ਸਮਝਦੇ, ਤੇ ਚੌਧਰੀ ਚਾਹ ਨਾਲ ਦਿਲ ਲਾਈ ਬੈਠਾ।
1: ਵਾਹ, ਚਾਹ ਨਾਲ ਚਾਹ ਇਦੂ ਲਈ ਤੇ ਦੂ ਪਰਾਠਾ ਲਿਆ ਤੇ ਖਾ ਗਿਆ, ਐਵੇਂ ਨਾ?
5: ਹਾਂਜੀ, ਬਾਕੀ ਨਾ ਕੋਸ਼ਿਸ਼ ਕਰਿਆ ਕਰੋ ਸਾਰੇ ਸੁਣਾ ਵਾਲਾ, ਅੱਗੇ ਰਿਕੁਐਸਟ ਹੈ ਕਿ ਲਫ਼ਜ਼ਾਂ ਦਾ ਜਿਹੜਾ ਇਹ
1: ਸ਼ਮਸ਼ੀ
5: ਗਰੁੱਪ ਦਾ ਇਹ ਨਾਂ ਹੈ, ਤੇ ਤੇਰੀ ਛੋਟੀ ਜਿਹੀ ਗਲਤੀ ਨਾਲ ਸਾਰਿਆਂ ਤੇ ਫਿਰ ਆ ਜਾਂਦੀ ਹੈ ਆਹੋ, ਤੇ ਅਮਾਰਾ ਬੇਗ ਨੇ ਨਾਂ ਲਿਆ, ਸਾਡੀ ਕਮਲ ਬਾਜੀ ਨੇ ਅੱਜ ਆਈ ਫੈਜ਼ਾਂ ਨਸੀਰ ਵਾਸਤੇ, ਬਹੁਤ ਸਾਰੀ ਦੁਆਵਾਂ ਅੱਲਾ ਬਾਬੂ ਸੇਧ ਦੇਵੇ, ਤੇ ਹੋਰ ਵੀ ਜਿਹੜੇ ਸੱਜਣ ਮੇਰੇ ਮਿੱਤਰ ਨਿੱਕੇ ਵੱਡੇ ਨਿਆਣੇ ਸਿਆਣੇ ਸਾਡੇ ਸ਼ੋਅ 'ਚ ਆਏ,
1: ਵਫਾ ਕੀਤੀ ਜ਼ਿੰਦਗੀ ਰਹੀ, ਬਾਕੀ ਅਗਲੇ ਹਫ਼ਤੇ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਸਾਂ, ਉਦੋਂ ਤੱਕ ਰੱਬ ਰਾਖਾ।

0: This is FM 101.
1: सुनते रहिए FM 101.
2: जी वेलकम बैक. और जनाब बात हो रही है ब्रेन के हवाले से कि जहन जो है हमारा थक जाता है और पांच ऐसी कौन सी हैबिट्स हैं जिनकी वजह से हम ज़्यादा प्रॉब्लम्स का शिकार हैं. एक मैंने आपको बताया कि मल्टीटास्किंग जो है वो लोग बहुत ज़्यादा करने लग गए हैं. दूसरा जो है वो डूम स्क्रॉलिंग है. डूम स्क्रॉलिंग का मतलब यह है कि हम माइंड जो है वो एक जो हमारा जहन है वो उसमें रूम्स बने हुए हैं डिफरेंट. ठीक है, तो हम क्या करते हैं, एक रूम से दूसरे रूम, दूसरे से तीसरे, तीसरे से चौथे, चौथे से पाँचवें, हम माइंड को घुमाई जा रहे हैं, फिराई जा रहे हैं और वो फोकस नहीं कर पा रहा, जिसकी वजह से वो जल्दी ज़्यादा थक जाता है. एक बैड हैबिट है ये. और इसका एक सलूशन मैंने आपको ये बताया कि 12 घंटे की फास्टिंग, डिजिटल फास्टिंग करें आप. मुश्किल है लेकिन इंसान कर सकता है. रात 8 बजे से लेकर सुबह 8 बजे तक आपने ये फास्टिंग करनी है. यानी रात 8 बजे के बाद आपने फ़ोन बंद कर देना है और सुबह 8 बजे आपने ऑन करना है. इससे क्या होगा, आपकी डूम स्क्रॉलिंग जैसे जैसे कम होगी, आपके माइंड रिलैक्स होगा, एग्जॉस्ट नहीं होगा, उसके मसल्स रिलैक्स होंगे, आपको बेहतर तौर पे सोचने का, बेहतर तौर पे फैसला करने का, खुद से थिंकिंग, वो कहते हैं ना सेल्फ थिंकिंग करने का आपको मौका मिलेगा. ये आप भागकर इंटरनेट पे नहीं जाएंगे. कोई आपको टॉपिक मिला है, कोई आपको चीज़ मिले, कोई ऐसे मिला जैसे स्कूल, यूनिवर्सिटीज़, कॉलेजेस, कंपनीज, डिफरेंट ऑर्गेनाइजेशन में कोई अगर टास्क दिया जाता है, कोई बात कही जाती है, तो फौरन से हम जो है ना नेट की तरफ जाते हैं. ये जी इसको, इस वर्ड को लिखें, सेंटेंस को लिखें, इस टॉपिक को लिखें, इस ऐसे को लिखें और इसके बारे में हम जो है ना कंटेंट्स ढूंढना शुरू कर दें. क्यों हमारे पास कंटेंट्स की कमी है, क्यों हमारे पास सही कंटेंट की कमी है, उसका एक रीज़न ये है कि हम डूम स्क्रॉलिंग बहुत ज़्यादा करें. हम एक मिनट में कितनी ज़्यादा स्क्रॉलिंग करें, रील्स चेक करें, कोई खाने की है, कोई एंटरटेनमेंट की है, कोई न्यूज़ की है, कोई किसी हवाले से है, हम उसको चेंज करते जा रहे हैं, तो उतना ही हमारा माइंड जो है ना वो मोहताज होता जा रहा है. वो कह रहा है ठीक है मैं थक गया हूँ, मेरे से तो होता नहीं है. यही बात है कि हम बहुत ज़्यादा बोर्डम फील करते हैं, बहुत ज़्यादा हम थक जाते हैं, हालांकि हमने कोई काम भी ऐसा नहीं किया होता. और एक सिस्टम जो है वो आपको सेट करना पड़ेगा, कुछ ऐप्स को आपको लॉक करना पड़ेगा. क्यों? ताकि आप उन ऐप्स के ऊपर अपना टाइम वेस्ट ना करें. ठीक है, और जो आपकी माइंड की पावर है, जो दिमाग की ताकत है, उसको करने दें, उसको सोचने दें. जो आपके काम की ऐप्स नहीं हैं, पहला तो ये है कि आप उनको फॉलो करना बंद कर दें. कोई ऐसी रील्स जिनको आपको कोई फ़ायदा नहीं है, जैसे बहुत सारे खाना पकाने की होती हैं, बहुत सारी ऐसी जो फैशन से रिलेटेड है, बहुत सारी ऐसी जो जैसे सेलिब्रिटीज़ के गॉसिप्स हैं आपस में, बहुत सारी ऐसी कुछ जो ऐसी हैं जिन पर आपको कोई फ़ायदा ही नहीं नज़र आता, उनको स्टॉप कर दें, उनको फॉलो मत करें. जो रेस्टलेस पैदा करी हैं, जो एंगजाइटी पैदा करी, आपको पता है बच्चों में, बड़ों में और ख़वातीन में, मर्दों में ज़्यादा गुस्से का एलिमेंट पाया जाता है. छोटी सी बात पे आप फौरन भड़क जाते हैं, नाराज़ हो जाते हैं, एकदम आपका मूड जो है वो स्विंग हो जाता है, एकदम से आप जो हैं वो रिएक्ट कर देते हैं, जल्दी जल्दी बोलना शुरू कर देते हैं, आप बात नहीं प्रॉपर सुन पाते, आप कहते हैं बस ये काम अभी और फौरी तौर पर हो जाना चाहिए. वॉट इज़ दैट? कि आपका माइंड एक्सेप्ट नहीं कर रहा, आपका माइंड बहुत फास्ट होता जा रहा है. माइंड फास्ट नहीं हो रहा, उसको समझ नहीं आ रही है कि मैंने क्या करना है, कौन से टाइम पे करना है, किस वक्त करना है, और क्या मैं जो ये बात कर रहा हूँ ये मुझे करनी चाहिए या नहीं करनी चाहिए. समटाइम कोई आपको गुस्सा दिलाता है और आप आगे जाकर बड़बड़ बोल देते हैं बस इस तरह से, आपको ये नहीं पता होता आया उस बंदे ने ये गलती की है या उस बंदे ने ये बात की भी आपके मुतलिक या नहीं. आप छानबीन करने की बजाय भाग जाते हैं और बस जाके बोल देते हैं. ये भी सोचने का आपको वक्त नहीं मिलता. डूम स्क्रॉलिंग ने आपको इतना ज़्यादा खराब कर दिया है. थर्ड पॉइंट है फॉलोइंग डिजिटल जंक. डिजिटल जंक क्या होता है? फालतू का, जीरो का कंटेंट आप जज्ब करें, अपने एब्जॉर्ब करें, वो एनर्जी जो आप दूसरे कंटेंट्स में जज्ब करवा सकते हैं अपने माइंड को यूज़फुल बनाकर, वो आप ज़ीरो कंटेंट, ज़ीरो कंटेंट से मुराद है ब्रेन की जो ऐसी एक्टिविटीज़ जैसे ब्रेन कोई फालतू सी रील्स हैं, मीम्स बनी हुई हैं, मजाक हुए हुए हैं, प्रैंक्स हुए हुए हैं, वीलॉग्स डिफरेंट होते हैं, ये सेलिब्रिटी की गॉसिप्स होती हैं, इसने ये किया, इसने ये किया, फिर AI एनिमेटेड वीडियोज़ बहुत ज़्यादा हैं, आप देखें बहुत ज़्यादा इस तरह की चीज़ें हैं, बहुत सारी नेट के ऊपर ऐसी चीज़ें हैं जो आपकी डिजिटल जंक कहलाती हैं, जिसमें आप डूब जाते हैं ना तो आपको बाहर निकलने का मौका नहीं मिलता. फिर आप उन जो सेलिब्रिटीज़ हैं, बेशक वो انسان ہی ہیں, لیکن آپ ان کی دیکھیں ہر انسان کا جو ایک گھریلو لائف ہے, ہر انسان کا جو ایک سیکشن ہے, ایک سیگمنٹ ہے, وہ دوسرے گھر کی کہانی سے مختلف ہے. ہر انسان جب دوسرے انسان سے مختلف ہے, سگے بہن بھائیوں کے آپس میں یہ جو تھمب امپریشنز ہیں یہ میچ نہیں کرتے, آپ کی آئی ریٹیناز آپس میں میچ نہیں کرتے. جتنا مرضی کوئی آپ کا بیٹا ہے, باپ ہے, وٹ ایور, آپ کی بہن ہے, آپ کا بھائی ہے, ان کے ساتھ نہیں میچ کر پاتے. تو ہاؤ اٹ از پاسبل کہ آپ کسی اور کو اپنے اوپر اوور لیپ کی پرسنالٹی کیسے کر سکتے ہیں, کسی کی شخصیت کیسے بن سکتے ہیں, آپ بن ہی نہیں سکتے. کسی کی اچھی عادت آپ اڈاپٹ کر سکتے ہیں, لیکن بری عادت اڈاپٹ کیا آپ صرف دیکھیں گے تو آپ کو سمجھ آ جائے گی کہ اس نے یہ برائی کیا تو میں نے ایز اٹ از کرنی ہے. پرابلم یہی ہے کہ ہم ایسے مواد کی طرف جو ہے نا وہ جا رہے ہیں, ایسے چیزوں کی طرف, ہم ایسے آئیڈیاز کی طرف. آئیڈیاز تو خیر ہمیں اب آتے ہی نہیں ہیں. کیوں نہیں آتے آئیڈیاز؟ کیونکہ ہم نیٹ کے جو ہیں بہت زیادہ نا محتاج ہو گئے ہوئے ہیں کہ جو بھی نیٹ کے اوپر چیز ڈالیں گے وہ فوراً سے ہمیں سلیوشن پرووائڈ کر دے گی. بہت ساری ایسی ایپس ہیں جو کہ ہمارے لنک ہی نہیں ہیں جن ایپس کے ساتھ ہم ان کے اوپر وقت ضائع کر رہے ہوتے ہیں, ہم ان کے ساتھ جو ہے نا وہ ایسے ٹائم جو ہے اپنا ویسٹ کر رہے ہوتے ہیں. تو جناب اس حوالے سے بھی جو لیٹسٹ ریسرچ ہے وہ یہی ثابت کرتی ہے کہ اس کو آپ کس طرح سے کیٹر کر سکتے ہیں, آپ اس کو کس طرح سے ہینڈل کر سکتے ہیں بیسیکلی. سو اس کو ہینڈل کرنے کے بہت سارے طریقے ہیں, لیکن ایک ادھر ٹریک ہم چل کر سنتے ہیں اور اس کے بعد ہم واپس آتے ہیں. آپ نے کہیں نہیں جانا, ہمارے ساتھ رہنا ہے.
3: And now you are tuned into
4: خلوص سلام پہنچے سونے پین پراؤ سائما دی دلی دعا ہے کہ اللہ تعالیٰ ہر مریض نو شفا کاملہ عطا فرمائے, آمین. لیکن سونے پین پراؤ اللہ نہ کرے جی تسی یا تہاڈے کوئی عزیز رشتے دار کسی بھی بیماری کا شکار ہے تے انہاں نوں کسے وی علاج تو فائدہ نہیں ہویا, تے سائمہ دا ہمدردانہ ہمشیرانہ تے مخلصانہ مشورہ ہے تے تسی فوراً ہی پاکستان دے منے تنے تے وگڑی ہویاں بیماریاں دے ہربل ایکسپرٹ پروفیسر سلیمان صاحب نوں ذاتی طور تے ملو. جدھر ہی ساڈا پتہ نوٹ کر لو, سلیمان دواخانہ رجسٹرڈ پل فلائی اوور بالمقابل مینار پاکستان مین راوی روڈ لاہور, فون نمبر 042-377-2760 یعنی 042-377-2760, موبائل نمبر ہے 0300-414-2608 یعنی 0300-414-2608. تے ساڈا ای میل ایڈریس ہے suleiman.dawakhana@gmail.com. جی سونے پین پرو, اس پتے نو بہت سنبھال کے رکھنا جے, کیونکہ اے پتہ تہانوں صحت مندی تے تندرستی دی راہ تے گامزن کرے گا. سونے پین پرو تسی یقیناً اڈیک رہے ہو گے اپنی ای میل تے ایس ایم ایس تے جواب نو, تے جناب اڈیکاں مک گئیاں. تے ہن میں تہاڈی ملاقات کرانی ہاں یونانی میڈیکل کالج دے سابق وائس پرنسپل, پاکستان طبی فاؤنڈیشن دے چیئرمین, عظیم طبی سکالر تے ایوارڈ یافتہ گولڈ میڈلسٹ طبیب جناب پروفیسر سلیمان صاحب نوں. سلیمان صاحب, میں تہانوں اس پروگرام وچ خوش آمدید کہنی ہاں تے شکریہ ادا کرنی ہاں کہ تسی اپنی بے پناہ مصروفیت دے باوجود اس پروگرام وچ تشریف لے آئے.
5: سلیمان جی, اے تے میرا طبی فریضہ ہے کہ میں اپنے سننے والیاں نوں طبی رہنمائی فراہم کرنا, ایندے وچ شکریہ دی کوئی گل نہیں.
4: سلیمان صاحب, اخلاقی ذمہ داری بھی تے ضروری ہے نا, اس لئی دوبارہ شکریہ.
5: تہاڈا وی شکریہ.
4: سلیمان صاحب, ایک طبی پہلی یعنی بچارت.
5: جی جی
4: پوچھو.
5: ہاں جی پوچھو.
4: او کیڑی چیز ہے جڑے ناں دی مٹھی تے انجام دی کوڑی ہے؟
5: سلیما جی, اے شوگر دی بیماری ہے جن دا نام میٹھا تے انجام تلخ ہوندا ہے.
4: واہ جی واہ, بہت خوب, 100/100 نمبر, جواب بالکل درست ہے. سلیمان صاحب
5: جی جی,
4: ساڈے سنن والیاں نوں اے دسو کہ شوگر تو بچاؤ لئی کی کرنا چاہیدا ہے؟
5: سلیما جی, شوگر تو بچاؤ لئی سب تو ضروری چیز ہے وے کہ اسی اپنے رہن سہن دے معمولات وچ تبدیلی لے آئیے.
4: اچھا,
5: تے اے گل ذہن وچ رکھیے کہ شوگر بہت ہی بری بیماری ہے جن دے تو بچنا ہی بہتر ہے. ਸਹਿਮਾ ਜੀ, ਸ਼ੂਗਰ ਦੀਆਂ ਅਲਾਮਤ ਅਮੂਮਨ 10-12 ਸਾਲ ਤੱਕ ਹੀ ਮਹਿਸੂਸ ਹੀ ਨਹੀਂ ਹੁੰਦੀਆਂ।
4: ਅੱਛਾ।
5: ਹਾਂਜੀ, ਇਸ ਲਈ ਹਰ ਬੰਦਾ ਆਪਣੇ ਆਪ ਨੂੰ ਤੰਦਰੁਸਤ ਹੀ ਸਮਝਦਾ ਹੈ, ਲੇਕਿਨ ਪੇਚੀਦਗੀ ਅੰਦਰ ਹੀ ਅੰਦਰ ਵੱਧਦੀ ਰਹਿੰਦੀ ਹੈ। ਲਿਹਾਜ਼ਾ IDF ਯਾਨੀ ਇੰਟਰਨੈਸ਼ਨਲ ਜ਼ਿਆਬੀਤਸ ਐਸੋਸੀਏਸ਼ਨ ਨੇ ਤਹਿਕੀਕੀ ਅਮੂਰ ਤੋਂ ਬਾਅਦ ਹੀ ਇਸ ਚੀਜ਼ 'ਤੇ ਜ਼ੋਰ ਦਿੱਤਾ ਹੈ ਕਿ ਉਹ ਲੋਕ ਜਿਨ੍ਹਾਂ ਦੀ ਉਮਰ 25 ਜਾਂ ਇਸ ਤੋਂ ਜ਼ਿਆਦਾ ਹੈ, ਉਹ ਹਰ ਸਾਲ ਆਪਣਾ ਤਿੱਬੀ ਮੁਆਇਨਾ ਜ਼ਰੂਰ ਕਰਾਉਣ। ਇਹਦੇ ਇਲਾਵਾ ਉਹ ਲੋਕ ਨੰਬਰ 1 ਜਿਹੜੇ ਜ਼ਿਆਦਾ ਆਰਾਮ ਤਲਬ ਅਤੇ ਬਾਕਾਇਦਗੀ ਨਾਲ ਵਰਜਿਸ਼ ਨਹੀਂ ਕਰਦੇ, ਅਤੇ ਨੰਬਰ 2 ਜਿਨ੍ਹਾਂ ਦੇ ਮਾਂ ਬਾਪ, ਭੈਣ ਭਰਾ ਜਾਂ ਕੋਈ ਦੂਜਾ ਖੂਨੀ ਰਿਸ਼ਤੇਦਾਰ ਸ਼ੂਗਰ ਦਾ ਮਰੀਜ਼ ਹੈ, ਅਤੇ ਨੰਬਰ 3 ਐਸੀ ਖਵਾਤੀਨ ਜਿਨ੍ਹਾਂ ਨੂੰ ਦੌਰਾਨੇ ਸੱਚਕੀ ਸ਼ੂਗਰ ਦੀ ਬਿਮਾਰੀ ਹੋਈ ਹੋਵੇ, ਨੰਬਰ 4 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ 140/90 ਜਾਂ ਇਸ ਤੋਂ ਜ਼ਿਆਦਾ ਰਹਿੰਦਾ ਹੋਵੇ, ਜਾਂ ਉਹ ਹਾਈ ਬਲੱਡ ਪ੍ਰੈਸ਼ਰ ਦੀ ਅਦਵੀਆਤ ਇਸਤੇਮਾਲ ਕਰ ਰਹੇ ਹੋਣ, ਨੰਬਰ 5 ਐਸੀ ਖਵਾਤੀਨ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੋਵੇ ਅਤੇ ਤਿੱਬੀ ਨਿਜ਼ਾਮ ਵਿੱਚ ਬੇਨਜ਼ਮੀ ਹੋਵੇ, ਅਤੇ ਨੰਬਰ 6 ਉਹ ਲੋਕ ਜਿਹੜੇ ਦਿਲ ਦੀਆਂ ਬਿਮਾਰੀਆਂ ਵਿੱਚ ਮੁਬਤਲਾ ਹੋਣ, ਅਤੇ ਨੰਬਰ 7 ਉਹ ਲੋਕ ਜਿਹੜੇ ਮੋਟਾਪੇ ਦਾ ਸ਼ਿਕਾਰ ਹੋਣ, ਜਾਂ ਐਸੇ ਲੋਕ ਜਿਨ੍ਹਾਂ ਦੀ ਬਗਲ ਅਤੇ ਗਰਦਨ ਦੀ ਜਿਲਦ ਬਰਾਉਨ ਜਾਂ ਕੱਥਈ ਰੰਗ ਦੀ ਹੋ ਗਈ ਹੋਵੇ। ਐਸੇ ਲੋਕਾਂ ਨੂੰ ਹਰ ਸਾਲ ਬਾਕਾਇਦਗੀ ਨਾਲ ਚੈੱਕਅਪ ਕਰਵਾਉਣਾ ਚਾਹੀਦਾ ਹੈ, ਭਾਵੇਂ ਉਹਨਾਂ ਦੀ ਉਮਰ 25 ਤੋਂ ਘੱਟ ਹੀ ਕਿਉਂ ਨਾ ਹੋਵੇ। ਸਹਿਮਾ ਜੀ, ਇਹ ਨੇ ਉਹ ਇਹਤਿਆਤੀ ਤਦਾਬੀਰ ਜਿਹੜੀ ਬਿਮਾਰੀ ਤੋਂ ਪਹਿਲਾਂ ਯਾਨੀ ਕਬਲ ਅਜ਼ ਵਕਤ ਜ਼ਰੂਰੀ ਨੇ, ਤਾਂ ਕਿ ਬਿਮਾਰੀ ਬਾਰੇ ਅਗਾਹੀ ਹੋਵੇ ਅਤੇ ਪੇਚੀਦਗੀ ਨੂੰ ਹਤਲਨ ਕੰਮ ਰੋਕਿਆ ਜਾ ਸਕੇ। ਸਹਿਮਾ ਜੀ, ਉਮੀਦ ਹੈ ਕਿ ਸੋਹਣੇ ਭੈਣ ਭਰਾ ਮੇਰੀ ਇਸ ਗੁਜ਼ਾਰਿਸ਼ 'ਤੇ ਅਮਲ ਕਰਕੇ ਆਪਣੇ ਅਤੇ ਆਪਣੇ ਖਾਨਦਾਨ ਨੂੰ ਇਸ ਮੋਦੀ ਬਿਮਾਰੀ ਤੋਂ ਬਚਾ ਸਕਦੇ ਨੇ।
4: ਜੀ ਬਿਲਕੁਲ, ਇਹ ਤਾਂ ਬਹੁਤ ਹੀ ਮੁਫੀਦ ਗੱਲਾਂ ਨੇ ਜਿਨ੍ਹਾਂ 'ਤੇ ਅਮਲ ਕਰਨਾ ਹਰ ਸ਼ਖਸ ਲਈ ਸੂਦਮੰਦ। ਸੁਲੇਮਾਨ ਸਾਹਿਬ
5: ਜੀ,
4: ਤੁਸੀਂ ਨਾਮ ਦੀ ਮਿਤੀ ਅਤੇ ਅੰਜਾਮ ਦੀ ਕੌੜੀ ਬਿਮਾਰੀ ਬਾਰੇ ਬਹੁਤ ਮੁਫੀਦ ਗੱਲਾਂ ਦੱਸੇ। ਹੁਣ ਵਾਰੀ ਈਮੇਲ ਅਤੇ SMS ਅਤੇ ਜਨਾਬ ਹਾਜ਼ਰ ਖਿਦਮਤ ਅਤੇ ਪਹਿਲੀ ਈਮੇਲ ਜਿਹੜੀ ਯੂਸਫ ਕਰੀਮ ਸਾਹਿਬ ਨੇ ਤਹਿਰੀਰ ਕੀਤੀ
5: ਜੀ, ਜੀ
4: ਲਿਖਦੇ ਨੇ ਕਿ ਮੋਹਤਰਮ, ਮੇਰੀ ਵਾਲਦਾ ਨੂੰ 8 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ
5: ਜੀ।
4: ਦਵਾਈਆਂ ਬੜੀ ਪਾਬੰਦੀ ਨਾਲ ਲੈਂਦੇ ਨੇ, ਲੇਕਿਨ ਅਸਲ ਮਸਲਾ ਇਹ ਵੇ ਕਿ ਉਹਨਾਂ ਨੂੰ ਸਕਿਨ ਪ੍ਰੋਬਲਮ ਵੀ ਹੋ ਰਹੀ ਹੈ, ਜਿਹਦੀ ਵਜ੍ਹਾ ਤੋਂ ਅਸੀਂ ਬਹੁਤ ਹੀ ਪਰੇਸ਼ਾਨ ਹਾਂ। ਬਰਾਏ ਕਰਮ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਇਹ ਮਸਲਾ ਠੀਕ ਹੋ ਜਾਵੇ।
5: ਯੂਸਫ ਭਾਈ, ਸ਼ੂਗਰ ਦਾ ਇੰਤਹਾਈ ਮਨਫੀ ਅਸਰ ਜਿਲਦ ਤੇ ਮਰਤਬ ਹੁੰਦਾ ਹੈ, ਬਿਲਖਸੂਸ ਪੈਰ ਜ਼ਿਆਦਾ ਮੁਤਾਸਰ ਹੁੰਦੇ ਨੇ। ਇਸ ਲਈ ਇਹ ਮਕੂਲਾ ਮਸ਼ਹੂਰ ਹੈ ਕਿ ਸ਼ੂਗਰ ਦੇ ਮਰੀਜ਼ ਨੂੰ ਆਪਣੇ ਚਿਹਰੇ ਤੋਂ ਜ਼ਿਆਦਾ ਆਪਣੇ ਪੈਰਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਮੇਰੇ ਭਾਈ, ਪਾਕਿਸਤਾਨ ਵਿੱਚ ਸ਼ੂਗਰ ਦੀ ਇਹ ਪੇਚੀਦਗੀ ਯਾਨੀ ਪੈਰ ਜਾਂ ਲੱਤ ਦੇ ਜ਼ਖਮ ਬਹੁਤ ਤੇਜ਼ੀ ਨਾਲ ਫੈਲ ਰਹੇ ਨੇ, ਜਿਹਦੀ ਅਹਿਮ ਵਜ੍ਹਾ ਸ਼ੂਗਰ ਦੀ ਬਰ ਵਕਤ ਤਸ਼ਖੀਸ ਨਾ ਹੋਣਾ ਹੈ।
4: ਬਿਲਕੁਲ।
5: ਬਹਰਹਾਲ ਹੁਣ ਗੁਜ਼ਾਰਿਸ਼ ਇਹ ਵੇ ਕਿ ਦਵਾਈ ਦੀ ਬਾਕਾਇਦਗੀ ਅਤੇ ਪਰਹੇਜ਼ ਦੀ ਪਾਬੰਦੀ ਦਾ ਬਹੁਤ ਹੀ ਖਿਆਲ ਰੱਖਣਾ ਹੈ, ਤਾਂ ਕਿ ਇਸ ਪੇਚੀਦਗੀ ਨੂੰ ਇੱਥੇ ਹੀ ਰੋਕਿਆ ਜਾ ਸਕੇ। ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਵਾਲਦਾ ਮੋਹਤਰਮਾ ਲਈ ਨਹਾਇਤ ਮੁਸਤਫੀ ਖੂਨ ਦਵਾਈ ਪਾਰਸਲ ਕਰਾਈ ਹੈ, ਜਿਹੜੀ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਅਤੇ ਜ਼ਹਿਰੀਲੇ ਮਵਾਦ ਨੂੰ ਖਾਰਜ ਕਰੇਗੀ, ਅਤੇ ਇਨਸ਼ਾਅੱਲਾ ਸਕਿਨ ਐਲਰਜੀ ਅਤੇ ਛੋਟੇ ਜ਼ਖਮ ਵੀ ਠੀਕ ਹੋ ਜਾਣਗੇ। ਲੇਕਿਨ ਯਾਦ ਰੱਖੋ ਕਿ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਬਹੁਤ ਹੀ ਜ਼ਰੂਰੀ ਹੈ। ਸੋਨਾ ਰੱਬ ਤੁਹਾਡੀ ਵਾਲਦਾ ਮੋਹਤਰਮਾ ਨੂੰ ਇਨਸ਼ਾਅੱਲਾ ਸਿਹਤਯਾਬ ਕਰੇਗਾ।
4: ਇਨਸ਼ਾਅੱਲਾ ਤਾਲਾ। ਯੂਸਫ ਭਾਈ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਨਸ਼ਾਅੱਲਾ ਤਾਲਾ ਤੁਹਾਡੀ ਵਾਲਦਾ ਸਿਹਤਯਾਬ ਹੋ ਜਾਣਗੇ, ਤੁਸੀਂ ਫਿਕਰ ਨਾ ਕਰੋ। ਸੁਲੇਮਾਨ
5: ਸਾਹਿਬ, ਅੱਜ
4: ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਪਾਣੀ ਛਾਣੀ ਪੀਓ ਤੇ ਮੈਂ ਆਪਣੀ ਡਿਊਟੀ ਸਰ ਅੰਜਾਮ ਦੇ ਕੇ ਹੁਣੇ ਆਈ।
5: ਠੀਕ।
4: ਮੋਹਤਰਮ ਭੈਣ ਭਰਾਓ, ਬਿਮਾਰੀਆਂ ਤੋਂ ਬਿਲਕੁਲ ਨਾ ਘਬਰਾਓ, ਬਲਕਿ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਓ ਤੇ ਪੱਕੇ ਤੇ ਮੁਸਤਕਿਲ ਇਲਾਜ ਵਾਸਤੇ ਫੌਰਨ ਹੀ ਦਵਾਖਾਨਾ ਤੇ ਆਓ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਜ਼ਾਰ ਤੇ ਖੁਦ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ, ਉਮੀਦ ਹੈ ਕਿ ਤੁਸੀਂ ਪਾਣੀ ਸ਼ਾਣੀ ਪੀ ਚੁੱਕੇ ਹੋਵੋਗੇ।
5: ਸਹਿਮਾ ਜੀ, ਪਾਣੀ ਤੇ ਪੀ ਲਿਆ, ਲੇਕਿਨ ਸ਼ਾਣੀ ਦਾ ਕੋਈ ਇਲਮ ਨਹੀਂ।
4: ਸੁਲੇਮਾਨ ਸਾਹਿਬ, ਮੈਂ ਤੇ ਆਮ ਜ਼ਮਾਨ ਵਿੱਚ ਕਹਿ ਰਹੀ ਸਾਂ, ਬਹਰਹਾਲ ਇਹ ਸ਼ਾਨੀ ਸਾਹਿਬ ਵੀ ਬਜ਼ਰੀਆ SMS ਆ ਗਏ ਨੇ।
5: ਅੱਛਾ।
4: ਸੁਲੇਮਾਨ ਸਾਹਿਬ, SMS ਸ਼ਾਨੀ ਭੱਟ ਸਾਹਿਬ ਨੇ ਤਹਿਰੀਰ ਕੀਤਾ ਹੈ।
5: ਜੀ ਜੀ।
4: ਲਿਖਦੇ ਨੇ ਕਿ ਮੇਰੀ ਉਮਰ 24 ਸਾਲ ਹੈ।
5: ਅੱਛਾ।
4: ਮੈਂ ਆਪਣੀ ਸਿਹਤ ਦੇ ਹਵਾਲੇ ਨਾਲ ਬਹੁਤ ਹੀ ਪਰੇਸ਼ਾਨ ਹਾਂ, ਕਿਉਂਕਿ ਮੈਨੂੰ ਜਿਸਮਾਨੀ ਤੌਰ 'ਤੇ ਬੇਹੱਦ ਕਮਜ਼ੋਰੀ ਤੇ ਸੁਸਤੀ ਜਿਹੀ ਰਹਿੰਦੀ ਕਮਰ ਤੇ ਲੱਤਾਂ ਵਿੱਚ ਦਰਦ ਤੇ ਖਿਚਾਓ ਮਹਿਸੂਸ ਹੁੰਦਾ ਹੈ ਥੋੜਾ ਜਿਹਾ ਕੰਮ ਕਰਾਂ ਤੇ ਚੱਕਰ ਆਉਣ ਲੱਗਦੇ ਨੇ ਥਕਨ ਹੋ ਜਾਂਦੀ ਹੈ ਮੇਰਾ ਵਜ਼ਨ ਵੀ ਘੱਟ ਗਿਆ ਤੇ ਹੱਥਾਂ ਦੀ ਰਗਾਂ ਸਾਫ਼ ਨਜ਼ਰ ਆਉਂਦੀਆਂ ਨੇ ਮੈਂ ਆਪਣੀ ਸਿਹਤ ਦੀ ਵਜ੍ਹਾ ਤੋਂ ਬਹੁਤ ਹੀ ਪਰੇਸ਼ਾਨ ਹਾਂ ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ
5: ਬੇਟਾ ਜੀ ਛੋਟੀ ਉਮਰ ਵਿੱਚ ਜਿਸਮਾਨੀ ਕਮਜ਼ੋਰੀ ਦਾ ਹੋਣਾ ਬਹੁਤ ਹੀ ਫਿਕਰਮੰਦੀ ਦੀ ਗੱਲ ਹੈ ਤੇ ਇਹੋ ਜਿਹੀ ਕਮਜ਼ੋਰੀ ਲੱਤਾਂ ਤੇ ਕਮਰ ਵਿੱਚ ਦਰਦ ਇਸ ਗੱਲ ਦਾ ਸਬੂਤ ਹੈ ਕਿ ਅੰਦਰੂਨੀ ਤੌਰ ਤੇ ਤੁਹਾਨੂੰ ਕੋਈ ਨਾ ਕੋਈ ਪੇਚੀਦਾ ਬਿਮਾਰੀ ਹੈ ਬੇਟਾ ਜੀ ਇਸ ਉਮਰ ਵਿੱਚ ਅਮੂਮਨ ਗੈਰ ਤਬੀਅਤ ਜ਼ਰਾ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਨਤੀਜੇ 'ਚ ਜਿਸਮਾਨੀ ਕਮਜ਼ੋਰੀ ਦੇ ਨਾਲ ਅਸਾਬੀ ਕਮਜ਼ੋਰੀ ਵੀ ਹੋ ਜਾਂਦੀ ਹੈ ਜਿਹੜੀ ਅਮਲੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਮੁਤਾਸਰ ਕਰਦੀ ਹੈ ਬੇਟਾ ਜੀ ਤੁਹਾਡੀ ਬਿਮਾਰੀ 100% ਕਾਬਲੇ ਇਲਾਜ ਹੈ ਲੇਕਿਨ ਜ਼ਰੂਰੀ ਇਹ ਵੇ ਕਿ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਤਬੀਅਤ ਦੇ ਮੁਤਾਬਿਕ ਕੋਈ ਦਵਾਈ ਤਿਆਰ ਕਰ ਸਕਾਂ ਤੁਸੀਂ ਬੇਫਿਕਰ ਰਹੋ ਚੰਦ ਦਿਨ ਦੇ ਇਲਾਜ ਤੋਂ ਬਾਅਦ ਤੁਹਾਡੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
4: ਇਨਸ਼ਾਅੱਲਾ
5: ਤੇ ਤੁਸੀਂ ਆਪਣੇ ਜਿਸਮ ਵਿੱਚ ਤਾਜ਼ਗੀ ਕੁਵਤ ਤੇ ਤਵਾਨਾਈ ਮਹਿਸੂਸ ਕਰੋਗੇ
4: ਇਨਸ਼ਾਅੱਲਾ ਤਾਲਾ ਜੀ ਭਾਈ ਸਾਹਿਬ ਤੁਸੀਂ ਰਮਾਨ ਸਾਹਿਬ ਦੀ ਗੱਲ ਸੁਣੀ ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ ਤੁਸੀਂ ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਜਾਓਗੇ ਤੇ ਸਮਾਰਟ ਨਜ਼ਰ ਆਓਗੇ ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਖੁਸ਼ੀ ਕੋਈ ਵੀ ਹੋਵੇ ਲੱਡੂ ਦੇ ਬਗੈਰ ਖੁਸ਼ੀ ਦਾ ਕੋਈ ਸਵਾਦ ਹੀ ਨਹੀਂ ਲੇਕਿਨ ਇਹ ਈਮੇਲ ਲੱਡੂ ਦੇ ਬਗੈਰ ਆਈ
5: ਓਹੋ ਸਹਿਮਾ ਜੀ ਤੁਸੀਂ ਪੜੋ ਲੱਡੂ ਤੁਹਾਨੂੰ ਮਿਲ ਜਾਣਗੇ
4: ਮਿਲ
5: ਜਾਣਗੇ
4: ਤੁਹਾਡੀ ਗਾਰੰਟੀ ਤੇ ਪੜ੍ਹਨੀ ਆ ਸੁਲੇਮਾਨ ਸਾਹਿਬ ਬਹੁਤ ਸਾਰੀ ਦੁਆਵਾਂ ਦੇ ਬਾਅਦ ਅਸਲਮ ਚੁਗਤਾਈ ਸਾਹਿਬ ਲਿਖਦੇ ਨੇ ਕਿ ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦੇਵਾਂਗਾ ਅੱਲਾ ਪਾਕ ਦੀ ਮਿਹਰਬਾਨੀ ਤੇ ਰਹਿਮਤ ਨੇ ਤੁਹਾਡੀ ਬਿਹਤਰੀਨ ਦਵਾਈ ਦੇ ਨਤੀਜੇ ਵਿੱਚ ਅੱਲਾ ਪਾਕ ਨੇ ਮੈਨੂੰ ਬੇਟਾ ਅਤਾ ਕੀਤਾ ਜੀ ਮੈਂ ਤੇ ਮੇਰੇ ਘਰ ਵਾਲੇ ਜਿੰਨੇ ਖੁਸ਼ ਨੇ ਮੈਂ ਬਿਆਨ ਨਹੀਂ ਕਰ ਸਕਦਾ ਸਾਡੀ ਤਾਂ ਜ਼ਿੰਦਗੀ ਬਦਲ ਗਈ ਇਹ ਅੱਲਾ ਤਾਲਾ ਦੀ ਖਾਸ ਰਹਿਮਤ ਹੋਈ ਹੈ ਜਿਹੜੀ ਸਾਡੇ ਤੇ ਨਾਜ਼ਿਲ ਹੋਈ ਹੈ ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ ਤੇ ਤੁਹਾਡਾ ਮਰਤਬਾ ਬੁਲੰਦ ਕਰੇ ਤੇ ਹਰ ਦੁਖੀ ਮਰੀਜ਼ ਤੁਹਾਡੇ ਇਲਾਜ ਨਾਲ ਇੰਝ ਹੀ ਸਿਹਤਯਾਬ ਹੋ ਜਾਏ ਆਮੀਨ
5: ਮੋਹਤਰਮ ਅਸਲਮ ਭਾਈ ਮੈਂ ਆਪਣੇ ਸੋਹਣੇ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਕਿ ਉਸ ਪਾਕ ਜ਼ਾਤ ਨੇ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਾਲੀ ਸਲਮ ਦੇ ਸਦਕੇ ਮੇਰੇ ਇਲਾਜ ਨੂੰ ਕਾਮਯਾਬੀ ਦਿੱਤੀ ਤੇ ਤੁਹਾਡੇ ਵਾਸਤੇ ਸ਼ਿਫਾ ਤੇ ਖੁਸ਼ੀ ਦਾ ਜ਼ਰੀਆ ਬਣਾਇਆ
4: ਬਿਲਕੁਲ
5: ਸੋਹਣਾ ਰੱਬ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਹਮੇਸ਼ਾ ਸਿਹਤ ਤੇ ਤੰਦਰੁਸਤੀ ਅਤਾ ਫਰਮਾਏ
4: ਆਮੀਨ
5: ਮੇਰੇ ਭਾਈ ਪੁਰਖਲੂਸ ਦੁਆਵਾਂ ਦਾ ਸ਼ੁਕਰੀਆ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਉਹ ਇਹ ਵੇ ਕਿ ਇਸ ਖੁਸ਼ੀ ਦੇ ਮੌਕੇ ਤੇ ਗਰੀਬ ਤੇ ਮੁਸਤਹਿਕ ਅਫਰਾਦ ਨੂੰ ਖਾਣਾ ਜ਼ਰੂਰ ਖਿਲਾਉਣਾ ਕਿਉਂਕਿ ਤੁਸੀਂ ਅਹਿਲੇ ਜ਼ਮੀਨ ਤੇ ਕਰਮ ਕਰੋਗੇ ਤੇ ਸੋਹਣਾ ਰੱਬ ਤੁਹਾਡੇ ਤੇ ਰਹਿਮ ਫਰਮਾਏਗਾ ਮੈਂ ਇੱਕ ਵਾਰੀ ਫੇਰ ਦੁਆ ਗੂੰਵਾਂ ਕਿ ਅੱਲਾ ਪਾਕ ਹਰ ਬੇ ਔਲਾਦ ਨੂੰ ਔਲਾਦ ਦੀ ਨਿਮਤ ਅਤਾ ਫਰਮਾਏ
4: ਆਮੀਨ ਬਲਕਿ ਸੁਮਾ ਆਮੀਨ ਮੋਹਤਰਮ ਅਸਲਮ ਸਾਹਿਬ ਸੁਲੇਮਾਨ ਸਾਹਿਬ ਦੂਜੀ ਗੱਲ ਕਹਿਣਾ ਭੁੱਲ ਗਏ ਨੇ ਕਿ ਤੁਸੀਂ ਸਾਇਮਾ ਨੂੰ ਲੱਡੂ ਜ਼ਰੂਰ ਖਵਾਉਣੇ ਨੇ ਕਿਉਂਕਿ ਲੱਡੂਆਂ ਦੇ ਬਗੈਰ ਤੇ ਹਰ ਖੁਸ਼ੀ ਅਧੂਰੀ ਹੁੰਦੀ ਹੈ ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸ਼ੂਗਰ ਪਲੱਸ ਏ ਯਾਨੀ ਸ਼ੂਗਰ ਜਿਸਮਾਨੀ ਕਮਜ਼ੋਰੀ ਇਹ ਅਨਵਰ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ ਲਿਖਦੇ ਨੇ ਮੇਰੀ ਉਮਰ 42 ਸਾਲ ਹੈ ਮੈਨੂੰ 4 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ ਮੈਂ ਤੁਹਾਡੇ ਕੋਲੋਂ ਸ਼ੂਗਰ ਦੀ ਦਵਾਈ ਮੰਗਵਾਈ ਸੀ ਜਿਹਦੇ ਨਾਲ ਅਲਹਮਦੁਲਿਲਾ ਸ਼ੂਗਰ ਕੰਟਰੋਲ ਰਹਿੰਦੀ ਹੈ ਲੇਕਿਨ ਕਾਫੀ ਦਿਨਾਂ ਤੋਂ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਜਿਸਮਾਨੀ ਕੁਵਤ ਜਿਹੜੀ ਹੈ ਉਹ ਬਤਦਰੀਜ ਕਮ ਹੋ ਰਹੀ ਹੈ ਮੈਂ ਇੱਕ ਦੋਸਤ ਦੇ ਆਖਣ ਤੇ ਇੰਪੋਰਟਡ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਿਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਅਪ ਹੋ ਗਿਆ ਫਿਰ ਮੈਂ ਦੂਜੀ ਵਾਰੀ ਉਹ ਗੋਲੀਆਂ ਇਸਤੇਮਾਲ ਨਹੀਂ ਕੀਤੀਆਂ ਮੈਂ ਤੇ ਆਪਣੀ ਇਸ ਕਮਜ਼ੋਰੀ ਤੋਂ ਬਹੁਤ ਹੀ ਪਰੇਸ਼ਾਨ ਸੁਲੇਮਾਨ ਸਾਹਿਬ ਤੁਸੀਂ ਤੇ ਮਾਸ਼ਾਅੱਲਾ ਇਹੋ ਜਿਹੇ ਮਸਾਇਲ ਦੇ ਐਕਸਪਰਟ ਤਬੀਬ ਹੋ ਪਹਿਲੀ ਵਰਗੀ ਕੋਈ ਖਾਸ ਬਿਹਤਰੀਨ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਬਹਾਲ ਹੋ ਜਾਏ ਤੇ ਮੈਂ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਸਕਾਂ ਜੀ
5: ਅਨਵਰ ਭਾਈ ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਮੇਰੇ ਕੋਲ ਆਏ ਸੋ ਮੈਂ ਤੁਹਾਨੂੰ ਉਦੋਂ ਹੀ ਗਾਈਡ ਕੀਤਾ ਸੀ ਕਿ ਸ਼ੂਗਰ ਦੀ ਮੌਜੂਦਗੀ 'ਚ ਅਸਾਬੀ ਕਮਜ਼ੋਰੀ ਦਾ ਹੋਣਾ ਲਾਜ਼ਮੀ ਅਮਰ ਹੈ ਲਿਹਾਜ਼ਾ ਇਹਦਾ ਇਲਾਜ ਵੀ ਜ਼ਰੂਰੀ ਹੈ
4: ਬਿਲਕੁਲ
5: ਬਹਰਹਾਲ ਹੁਣ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਦਵਾਈ ਦਾ ਨਾਗਾ ਨਹੀਂ ਕਰਨਾ ਤੇ ਨਾ ਹੀ ਕੋਈ ਦੂਜੀ ਕੁਵਤ ਬਖਸ਼ ਗੋਲੀਆਂ ਖਾਣੀਆਂ ਨੇ ਕਿਉਂਕਿ ਇਹੋ ਜਿਹੀ ਗੋਲੀਆਂ ਹਾਰਟ ਅਟੈਕ ਦਾ
6: There's music and then there's magic. One above FM 101.
3: And now you are tuned into
7: 101
8: FM 101
9: FM
10: FM 101
11: Big Style FM 101
12: This is FM 101
1: Sunte rahiye FM 101 101 101

0: there's music, and then there's magic. One Above, FM 101.
1: और अब वक्त है कमर्शियल ब्रेक का।
2: पाकिस्तान च हर्बल इलाज नू फरोग देन वाले अजीम तिब्बी इदारे दवाखाना प्रोफेसर सुलेमान वालों प्रोग्राम दी मेजबान साइमा तुहाडे सारयां दी खिदमत च पुरखलूस दुआवां ते सलाम दा हदिया पेश कर दिए। सोहणे भैण भराओ, साडी ये दुआ है कि सोहणा रब तुहानूं सेहत ते तंदरुस्ती अता फरमाए ते तुसीं अपने खानदान दे नाल खुशहाल जिंदगी गुजारो। लेकिन सोहणे भैण भराओ, जदों तिकर जिंदगी है बंदे नूं दुख सुख वांगू बीमारी दा भी सामना करना पैंदा है ते जदों बंदा बीमार होवे ओनूं सब तों पहलां इलाज वल तवज्जो करनी चाहीदी है क्योंकि इलाज तखीर बीमारी नूं पेचीदा कर दिंदी है। फिर एक तों बाद दूजी ते दूजी तों बाद तीजी बीमारी ते जिंदगी नूं रोग ला दिंदी है। मेरे सोहणे भैण भराओ, हुण तुसीं सोचोगे कि पक्का ते मुस्तकिल इलाज कित्थों कराईए ते जनाब सोचण ते परेशान होण दी कोई गल नहीं क्योंकि साडे मुल्क च मौजूद ने बैनुल अक्वामी शोहरत याफ्ता तबीब जनाब प्रोफेसर सुलेमान साहब। लिहाजा तुसी अपनी पहली फुरसत च पाकिस्तान दे मन्ने तन्ने तबीब जनाब प्रोफेसर सुलेमान साहब नूं मिलो जिहदे लई दवाखाने दा पता बड़ी तवज्जो नाल नोट फरमाओ ते लिखो। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03-300-414-2608 यानी 03-400-2608। ते साडा ईमेल एड्रेस है suleiman.dawakhana@gmail.com। जी सोने भैन भ्राओ, तुहाडी मेजबान साइमा हुण तुहाडी मुलाकात करांदी है पाकिस्तान तिब्बी फाउंडेशन दे सरबरा यूनानी मेडिकल कॉलेज दे साबिक वाइस प्रिंसिपल ते गोल्ड मेडलिस्ट तबीब जनाब प्रोफेसर सुलेमान साहब नाल। सुलेमान साहब, तुसीं अपनी दरसी तहकीकी समाजी ते तिब्बी मसरूफियात दे बावजूद साडे प्रोग्राम विच तशरीफ लियाए जिहदे लई मैं तुहाडी बेहद शुक्रगुजार हां।
3: साइमा जी, मशहूर ते मैं हां कि मेरे सोहणे भैन भरा मैनूं अपने मसाइल विच शामिल करदे ने, जिहड़ा उहनां दे भरपूर इतमाद दा सबूत है। भैन भरावां दा बहुत बहुत शुक्रिया ते सहमा जी ताड़ा भी शुक्रिया कि तुसी राबता ऑफिसर दे तौर ते बेहतरीन ड्यूटी सर अंजाम दे रहे हो।
2: जी बड़ी मेहरबानी। मैं ते नाराज होने लगी सा कि तुसी सारयां दा शुक्रिया अदा करदे हो, मेरा क्यों नहीं। लेकिन कोई गल नहीं। सुलेमान साहब
3: जी, जी
2: मैं एक गल वेख के बहुत हैरान हुई हां।
3: केड़ी?
2: मेरे एक जानन वाले ने उन्हां दा बच्चा जिहदी उम्र तकरीबन 2-2.5 साल होवेगी,
3: जी जी,
2: ओह सॉफ्ट ड्रिंक, ओह भी कोका कोला इन्ने शौक नाल पींदा कि मैं वेख के हैरान हो गई हां। बच्चे दी मां ने फीडर च बोतल भर के दित्ती, ओ फटाफट और गटा गट करदा पी गया।
3: अच्छा।
2: जिवें दूजे बच्चे दूध दा फीडर पींदे ने। बड़ी अजीब गल नहीं?
3: सहमा जी, सॉफ्ट ड्रिंक बिलखसूस कोला या दूजी गैस वाली ड्रिंक सेहत लई बहुत ही खतरनाक ने।
2: अच्छा?
3: लेकिन अजकल दे वालदैन छोटे छोटे बच्चियां नूं फैशन दे तौर ते ए ड्रिंक्स देंदे ने, जिंदे नाल बीमारी च बहुत इजाफा हो रहा है। सहमा जी, तुसी सुन के हैरान होवोगे बल्कि परेशान होवोगे।
2: अच्छा?
3: कि सॉफ्ट ड्रिंक दे इस्तेमाल नाल दुनिया च हर साल 1,80,000 अफराद मुख्तलिफ बीमारियां दा शिकार हो के जिंदगी दी बाजी हार जांदे
2: ने। कीम सुलेमान साहब, ए ते बहुत ही खतरनाक अदादोशुमार ने।
3: जी बिल्कुल, बड़ी तलख ते फिक्र अंगेज हकीकत है। सहमा जी, अमेरिकन हार्ट एसोसीएशन ने सॉफ्ट ड्रिंक के हवाले नाल रिसर्च के बाद दस्या है कि हर साल 1,30,000 अफराद शुगर नाल, 40,000 अफराद दिल की बीमारियां, 80,000 अफराद कैंसर की बीमारियां मुबतला होकर मौत का शिकार हो जाते हैं। यानी सॉफ्ट ड्रिंक के इस्तेमाल तो यह बीमारियां होंदिया ने। माहरीन ने यह भी दस्या है कि 70% अमवात गरीब मुल्कां विच हुंदियां ने।
2: ओहो, ये ते बहुत ही खतरनाक गल है। सुलेमान साहब, मैं ते आज तो तौबा करनी है साइड सॉफ्ट ड्रिंक पीण तो।
3: जी बिल्कुल,
2: ऐसा चंगा है कि बंदा कांजी पी लवे, कम से कम इतनी खतरनाक बीमारियां तो महफूज रहेगा ना।
3: जी सहमा जी, कांजी ते बहुत ही अच्छी चीज है, बशर्ते के घर विच बनाई गई होवे।
2: जी ए ते है, बाजारी कांजी ते सुनिया के ओदे विच केमिकल भी पाके तैयार करदे ने।
3: हां जी,
2: बहरहाल सुलेमान साहब
3: जी,
2: پروگرام دی پہلی ایس ایم ایس حاضر ہے جڑی ناصر محمود صاحب نے تحریر کیتی ہے.
3: جی جی
2: لکھدے نے کہ میں گلوکار ہاں. لو جی
3: گلوکار صاحب ہیں
2: جس واسطے مینوں ریاض بھی کرنا پیندا ہے, لیکن میرا مسئلہ ریشہ تے کیرا ہے. مینوں گلے چ ہر ویلے ریشہ محسوس ہوندا ہے جدی وجہ نال گلے چ خراش تے جلن رہندی ہے, سینے چ تنگی تے نک بند ہو جاندا ہے. میں لسوڑے دی چٹنی بھی استعمال کیتی سی لیکن کوئی فائدہ نہیں ہویا. برائے کرم کوئی دوائی پارسل کر دیو.
3: ناصر بھائی تسی فنکار ہو تے فنکار ملک دا سرمایہ ہوندے نے.
2: ہاں جی
3: لہذا میں وی تہاڈی صحت یابی واسطے خصوصی طور تے دعا گواں. میرے پائی ریشے تے بلغم دی زیادتی نال جوڑاں دا درد, دمہ, درد شقیقہ, والاں دا ڈگنا تے نظر دی کمزوری ورگی بیماریاں ہو جاندیاں نے. ایسے لئی تسی علاج وچ کوتاہی نہیں کرنی.
2: بالکل
3: میرے محترم پائی لسوڑے دی چٹنی دا اس بیماری نال کوئی تعلق نہیں.
2: لو دسو
3: تسی ترش چیزاں تو پرہیز کرنا ہے. میں تہاڈے لئی بہت ہی لاجواب دوائی ترتیب دتی ہے جڑی جگر دی اصلاح کر کے ریشے دی افزائش نوں روکدی ہے تے سالے خون پیدا کر دی ہے. تسی اے دوائی بڑی پابندی نال لینی ہے. سونے رب دی کرم نوازی نال تسی انشاءاللہ بالکل صحت یاب ہو جاؤ گے.
2: جی انشاءاللہ تعالی. تے پھر ریاض بھی کرنا تے بیاض بھی پڑھنا. ناصر بھائی ساڈی دعا ہے اللہ پاک تانوں صحت دے تے تسی سدا مسکراندے تے گاندے رہو. سلیمان صاحب
3: جی جی
2: اس بیماری چ لسوڑا کے دماغ حساب ہو گیا. تو کون؟ میں لسوڑا.
3: سیما جی
2: یعنی کام کا لسوڑا.
3: سیما جی اے ٹوٹکی نسخہ ہے, کسی نے دسیا ہوئے گا انہیں نے استعمال کر لیا.
2: جی بالکل یعنی تیبے ٹوٹکا دا بے مینی نسخہ. سلیمان صاحب
3: جی جی
2: ادھی چھٹی دی ٹلی وج گئی ہے.
3: اچھا
2: لہذا تسی کچھ دیر آرام کرو تے سافٹ ڈرنک پین دے علاوہ فریش جوس چاہے یا کافی نوش فرما. تے میں ہونی پین پراواں نو پتہ لکھا کے آنی ہاں.
3: ٹھیک
2: سونی پین پراو بڑی توجہ فرماؤ کیونکہ ہن میں تانوں دعا خانے دا پتہ تے فون نمبر لکھواواں گی تاکہ تسی اپنی بیماریاں دی درست تشخیص تے مستقل علاج واسطے پروفیسر سلیمان صاحب نو آپ مل سکو. تے لکھو سلیمان دواخانہ رجسٹرڈ پل فلائی اوور بالمقابل مینار پاکستان مین راوی روڈ لاہور. فون نمبر 042-377-27160 یعنی 042-377-27160. موبائل نمبر ہے 0300-414-2608 یعنی 0300-414-2608. تے ساڈا ای میل ایڈریس ہے suleiman.dawakhana@gmail.com. جی سونے پین پرو ہن تسی بیماریاں تو بالکل نہ گھبراؤ تے فوری دواخانے تے جا کے پاکستان دے مایہ ناز طبیب جناب پروفیسر سلیمان صاحب نو فوری ملو تے بیماریاں تو نجات پاؤ. سلیمان صاحب
3: جی جی
2: میں واپس آ گئی ہاں.
3: اچھا
2: تے اپنی ڈیوٹی سر انجام دینی ہاں. سلیمان صاحب
3: جی جی
2: پروگرام دی اگلی ای میل عاطف رضا صاحب نے تحریر کیتی ہے.
3: جی
2: فرماندے نے کہ اللہ پاک نے ہر نعمت دتی ہے لیکن میں اولاد دی نعمت تو محروم ہاں. شادی نو 8 سال ہو گئے نے, بڑا علاج کروایا بلکہ میں تے UK تو بھی علاج کروایا لیکن میری پرابلم ٹھیک نہیں ہوئی. سلیمان صاحب میرے ایک دوست دے کزن نو بھی یہی مسئلہ ہویا سی. انہوں نے ایک سال پہلا تہاڈے کولوں علاج کروایا سی جدے بعد اللہ تعالیٰ نے انہوں نو صحت عطا کیتی. سلیمان صاحب میں انہوں دے مشورے تے ہی ای میل لکھیا ہے تے نال ہی اپنی ساری میڈیکل رپورٹس جڑیاں نے ٹیسٹ کروائے نے انہوں نے تہاڈے ارسال کر رہا ہاں. مہربانی کر کے اس بارے اپنی ماہرانہ رائے تو آگاہ فرماؤ. جی
3: محترم عاطف بھائی میں تہاڈی ارسال کردیاں رپورٹس دیکھیاں نے. میرے پیارے بھائی طبی طور تے اے بیماری قابل علاج ہے تے میرے کول ایسی بہت ساری مثالاں موجود نے جڑے ساڈے ٹریٹمنٹ دے ذریعے الحمدللہ صاحب اولاد ہوئے نے.
2: بے شک
3: لہذا میرا مشورہ ہے کہ تسی وی ایک واری علاج کراؤ. سونے رب دی کرم نوازی نال نہ صرف تہاڈی بیماری ٹھیک ہو جائے گی بلکہ سونے رب دی خاص مہربانی نال تسی انشاءاللہ صاحب اولاد بھی ہو جاؤ گے.
2: انشاءاللہ تعالی جی کیوں نہیں, اللہ پاک دی ذات ہی مراداں نوں پورا کرن والی ہے. بس اچھا علاج تے درست تشخیص ہونی چاہیے, رب کرم کرتا ہے. سلیمان صاحب کچھ لوگ حقیقی طور تے بیمار ہوندے نے
3: جی جی
2: تے کچھ لوگ علامہ سن کے ہی ہر بیماری نو قبول کر لیندے نے.
3: جی
2: سلیمان صاحب
3: جی جی
2: تانوں پتہ لگ جاندا ہے کہ اے بندہ حقیقی طور تے بیمار ہے تے اے ڈرامہ بازی کر رہے.
3: ਸਹਿਮਾ ਜੀ, ਮੈਂ ਤਾਂ ਅਲਹਮਦੁਲਿਲਾ ਦੂਰੋਂ ਹੀ ਵੇਖ ਕੇ ਪਛਾਣ ਜਾਂਦਾ ਵਾਂ ਕਿ ਇਹ ਮਰੀਜ਼ ਦੀ ਕੈਫੀਅਤ ਕੀ ਹੈ।
2: ਅੱਛਾ,
3: ਹਾਂਜੀ, ਅਤੇ ਉਹਨੂੰ ਕਿਸ ਕਿਸਮ ਦੀ ਪ੍ਰੋਬਲਮ ਹੈ, ਹਕੀਕੀ ਜਾਂ ਡਰਾਮੇਬਾਜ਼ੀ?
2: ਜ਼ਾਹਿਰ ਹੈ ਤੁਲੇਵਾਨ ਸਾਹਿਬ, ਤੁਹਾਡੀ ਤਾਂ ਮਾਸ਼ਾਅੱਲਾ ਇਸ ਕੰਮ ਵਿੱਚ ਉਮਰ ਗੁਜ਼ਰੀ ਹੈ, ਤੁਸੀਂ ਨਹੀਂ ਪਛਾਣੋਗੇ ਤਾਂ ਕੀ ਮੈਂ ਪਛਾਣਾਂਗੀ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਆ ਗਈ ਹੈ ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਲਿਖੀ ਹੈ।
3: ਜੀ ਜੀ,
2: ਫਰਮਾਂਦੀਆਂ ਨੇ ਮੈਂ ਤੁਹਾਨੂੰ ਦੂਜੀ ਵਾਰੀ ਈਮੇਲ ਲਿਖੀ ਹੈ, ਅਲਹਮਦੁਲਿਲਾ ਮੇਰੇ ਵਾਲਾਂ ਦਾ ਮਸਲਾ ਤਾਂ ਠੀਕ ਹੋ ਗਿਆ।
3: ਜੀ ਜੀ,
2: ਲੇਕਿਨ ਹੁਣ ਮਸਲਾ ਇਹ ਵੇ ਕਿ ਮੇਰੀ ਹਮਸ਼ੀਰਾ ਜਿਹਦੀ ਉਮਰ 22 ਸਾਲ ਹੈ, ਉਹਦਾ ਜਿਸਮ ਬਹੁਤ ਮੋਟਾ ਹੋਇਆ, ਹਾਲਾਂਕਿ ਸਾਰਾ ਸਾਰਾ ਦਿਨ ਭੁੱਖੀ ਰਹਿੰਦੀ ਹੈ, ਐਕਸਰਸਾਈਜ਼ ਕਰਦੀ ਹੈ ਅਤੇ ਸਲੀਮਿੰਗ ਕੋਰਸਿਸ ਵੀ ਇਸਤੇਮਾਲ ਕਰ ਚੁੱਕੀ ਹੈ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਜਿਸ ਤਰ੍ਹਾਂ ਮੈਨੂੰ ਬਿਹਤਰੀਨ ਦਵਾਈ ਘੱਲੀ ਸੀ, ਇਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਮੇਰੀ ਹਮਸ਼ੀਰਾ ਵਾਸਤੇ ਵੀ ਘੱਲ ਦਿਓ।
3: ਭੈਣ ਜੀ, ਮੋਟਾਪਾ ਜਿਸਮ ਵਿੱਚ ਕੋਲੈਸਟ੍ਰੋਲ ਦੀ ਜ਼ਿਆਦਤੀ ਦੇ ਨਾਲ ਹੁੰਦਾ ਹੈ, ਲਿਹਾਜ਼ਾ ਚਿਕਨਾਈ ਵਾਲੀ ਗਜ਼ਾ ਨੂੰ ਤਰਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
2: ਬਿਲਕੁਲ।
3: ਅਤੇ ਦੂਜੀ ਗੱਲ ਯਾਦ ਰੱਖੋ ਕਿ ਡਾਇਟਿੰਗ ਨਾਲ ਜਿਸਮਾਨੀ ਕਮਜ਼ੋਰੀ ਹੋ ਜਾਂਦੀ ਹੈ, ਜਿਹੜੀ ਬਜ਼ਾਤੇ ਖੁਦ ਪ੍ਰੋਬਲਮ ਹੈ।
2: ਬਿਲਕੁਲ।
3: ਲਿਹਾਜ਼ਾ ਡਾਇਟਿੰਗ ਨਾ ਕਰੋ, ਬਲਕਿ ਇਤਦਾਲ ਦੇ ਮੁਤਾਬਿਕ ਗਜ਼ਾ ਖਾਓ। ਮੇਰੀ ਪਿਆਰੀ ਭੈਣ, ਮੈਂ ਤੁਹਾਡੀ ਹਮਸ਼ੀਰਾ ਲਈ ਦਵਾਈ ਪਾਰਸਲ ਕਰਾਈ ਹੈ, ਜਿਹੜੀ ਕੋਲੈਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਅਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਨੂੰ ਤਹਿਲੀਲ ਕਰਕੇ ਮੋਟਾਪੇ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਤੁਸੀਂ ਤਜਵੀਜ਼ ਕਰਦਾ ਖੁਰਾਕ ਅਤੇ ਦਵਾਈ 'ਤੇ ਅਮਲ ਕਰੋ, ਇਨਸ਼ਾਅੱਲਾ ਮੋਟਾਪੇ ਤੋਂ ਵੀ ਨਿਜਾਤ ਮਿਲ ਜਾਏਗੀ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭੈਣ ਜੀ, ਹੁਣ ਤੁਸੀਂ ਤੇ ਤੁਹਾਡੀ ਹਮਸ਼ੀਰਾ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਗੀ, ਕਿਉਂਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਵਾਕਈ ਬੜੀ ਕਾਰਾਮਦ ਹੈ, ਤੇ ਮੈਂ ਤੁਹਾਨੂੰ ਯਕੀਨ ਦਵਾਨੀ ਆ ਕਿ ਇਨਸ਼ਾਅੱਲਾ ਤਾਲਾ ਤੁਸੀਂ ਜਾਂ ਤੁਹਾਡੀ ਹਮਸ਼ੀਰਾ ਨੂੰ ਮੋਟਾਪੇ ਤੋਂ ਨਿਜਾਤ ਮਿਲ ਹੀ ਜਾਏਗੀ ਤੇ ਤੁਸੀਂ ਸਲੀਮ ਸਮਾਰਟ ਹੋ ਜਾਓਗੇ, ਬਿਲਕੁਲ ਮੇਰੀ ਤਰ੍ਹਾਂ।
3: ਸਹਿਮਾ ਜੀ, ਇਹ ਤੇ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਮਿਸਾਲ ਹੋ ਗਈ ਹੈ।
2: ਨਹੀਂ, ਇੱਕ ਮੀਆਂ ਮਿੱਠੂ ਨਹੀਂ, ਮੈਂ ਤਾਂ ਕੋਇਲ ਹਾਂ,
3: ਯਾਨੀ ਆਪਣੇ ਮੂੰਹ ਬੀਬੀ ਕੋਇਲ।
2: ਤੁਸੀਂ ਤੇ ਅਜੀਬ ਗੱਲਾਂ ਕਰਦੇ ਹੋ। ਸੁਲੇਮਾਨ ਸਾਹਿਬ
3: ਜੀ,
2: ਇਹ ਈਮੇਲ ਰਜ਼ਾ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਲਿਖਦੇ ਨੇ ਕਿ ਮੈਂ ਬੇਉਲਾਦੀ ਦੇ ਹਵਾਲੇ ਨਾਲ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਤਾਂ ਕਿ ਤੁਹਾਨੂੰ ਆਪਣੀ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਕੇਸ ਦੀ ਹਿਸਟਰੀ ਵੀ ਦੱਸਾਂ, ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਸਕੇ ਅਤੇ ਇਲਾਜ ਵਿੱਚ ਸਹੂਲਤ ਹੋਵੇ। ਮਿਹਰਬਾਨੀ ਕਰਕੇ ਮੁਲਾਕਾਤ ਬਾਰੇ ਆਗਾਹ ਕਰੋ।
3: ਮੋਹਤਮਰ ਰਜ਼ਾ ਭਾਈ, ਮੈਂ ਰੋਜ਼ਾਨਾ ਹੀ ਬਿਲਾ ਨਾਗਾ ਦਵਾਖਾਨੇ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ, ਤੁਸੀਂ ਕਿਸੇ ਵੀ ਦਿਨ ਤਸ਼ਰੀਫ ਲਿਆ ਸਕਦੇ ਹੋ।
2: ਜੀ ਜਨਾਬ ਰਜ਼ਾ ਸਾਹਿਬ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ। ਸੁਲੇਮਾਨ ਸਾਹਿਬ
3: ਜੀ,
2: ਈਮੇਲ ਤੇ SMS ਵੀ ਬਾਕੀ ਤੇ ਗੁਫ਼ਤਗੂ ਵੀ ਬਾਕੀ, ਲੇਕਿਨ ਵਕਤ ਮੁੱਕਿਆ ਜੀ, ਲਿਹਾਜ਼ਾ ਬਾਕੀ ਈਮੇਲ ਤੇ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਤਿੱਬੀ ਤਹਿਕੀਕੀ ਤੇ ਅਮਲੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ।
3: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
2: ਜੀ। ਮਿਹਰਬਾਨੀ। ਸੋਹਣੇ ਭੈਣ ਭਰਾ, ਆਪਣੀ ਤੇ ਆਪਣੀ ਫੈਮਿਲੀ ਦੀ ਸਿਹਤਮੰਦ ਜ਼ਿੰਦਗੀ ਵਾਸਤੇ ਤੁਸੀਂ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਅਤੇ ਸਿਹਤਮੰਦ ਰਹੋ ਅਤੇ ਆਪਣੀ ਜ਼ਿੰਦਗੀ ਨੂੰ ਖੂਬ ਇੰਜੋਏ ਕਰੋ। ਇਹਨਾਂ ਪੁਰਖਲੂਸ ਦੁਆਵਾਂ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ, ਉਸ ਵੇਲੇ ਤੱਕ ਰੱਬ ਰਾਖਾ।
0: There's music and then there's magic. One above FM 101.